ਮੈਨੂੰ ਚੁੰਮਾ ਸੂ ਤੋਂ ਲਾਗ ਰਿਹਾ ਹੈ ਨੀ, ਦੇਖੋ ਕਿਸਾ ਕੁ ਤੇਲ ਕੱਢਣ ਲੱਗ ਰਿਹਾ ਸਾਰਾਂ ਕੋਈ, ਨਾ ਹੀ ਤਾਂ ਦੇਖੋ ਪੱਖਾ ਉਠਾ ਲੱਗ ਗਏ, ਨਾ ਹੀ ਕੂਲਰ ਉਠਾ ਲੱਗ ਗਏ, ਵੇਜਾਂ ਹੀ ਗਰਮੀ ਹੋ ਰਹੀ ਹੈ, ਕਠੀ ਮਾੜਾ ਮੋਟੋ ਛਾਂਟੋ ਛਿਟਕੋ ਉਹ ਵੀ ਗਿਓ ਹੈ, ਤੂੰ ਬੱਠੇ ਵੀ ਕੀ ਹੈ ਕਿ ਧਰਤੀ ਦੀ ਗਰਮੀ ਹੈ ਬਾਹਰ ਨੇ ਨਿਕਲਣ ਲੱਗ ਗਈ, ਔਰ ਬੀ ਸੁ ਕਿ ਔਰ ਜ਼ਿਆਦਾ ਗਰਮੀ ਭਲਾ ਹੀ ਹੋ ਗਈ ਹੈ। ਦੇਖੋ ਮੈਂ ਤਾਂ ਕਈ ਵਾਰ ਇਹ ਸੋਚੂੰ ਵੀ ਮੇਹ ਬਰਸੇ ਨਹੀਂ ਤਾਂ ਆਸੇ ਪਾਸੇ ਗਾਵਾਂ ਮਾਂ ਬਰਸਣ ਹੋ ਚੀ ਹੈ, ਬਾਕੀ ਜੱਠਾ ਆਪਾਂ ਨੇ ਵਾਂ ਬੈਠੇ ਕੇ ਠੰਡੀ ਠੰਡੀ ਦੋਨਾਂ ਪਾਸੋਂ ਹਵਾ ਬੋਕ ਰਹੇ, ਅਰੇ ਨਹੀਂ ਤਾਂ ਕੀ ਹੈ ਉਮਸ ਬਰੀਜ ਹੈ ਸਾਰੇ ਜਿਗਿਆਂ ਹੀ, ਔਰ ਦੇਖੋ ਜਿੱਕੀ ਅੜਾਈਆਂ ਨਿਕਲੇ ਬੇਨਿਆਰੀ ਚਮਚਮਾਵੇ ਹੈ ਨੀ, ਤੋ ਦੇਖੋ ਜੇ ਅੜਾਈਆਂ ਨਿਕਲੇ ਅੜੀ ਹੈ ਕਰਨੋ ਪੜੇ ਰਸੋਈ ਕੋ ਕਾਮ ਤੋ ਔਰ ਵੀ ਉਹ ਖੋਜੇ, ਔਰ ਦੇਖੋ ਆਪਣੀ ਮਾਵਾਂ ਤੋਂ ਕੀ ਹੈ ਕਿ ਰਾਤ ਦਿਨ ਰਸੋਈ ਮੇਂ ਟਿਕੇੜੀ ਰਹੇ ਵਾਪਰੀ, ਏਕ ਪਗ ਰਸੋਈ ਮੋਵੈ ਏਕ ਆਂਗਣ ਮੈਂ, ਕਦੀ ਕੋਈ ਕਾਮ ਕਦੀ ਕੋਈ ਕਾਮ, ਕਿੰਗੀ ਕਦੀ ਕੀ ਇੱਛਾ ਹੋਵੇ ਆਹ ਚੀਜ਼ ਬਣਾ ਦੇ ਮੰਮੀ ਆਹ ਚੀਜ਼ ਬਣਾ ਦੇ ਹੈ ਨੀ, ਆਹ ਚੀਜ਼ ਖਾਣੀ ਹੈ ਕਦੀ ਕੀ ਖਾਣੋ ਹੋਵੇ ਹੈ ਨੀ, ਔਰ ਛੁੱਟੀਆਂ ਮੈਂ ਤਾਂ ਦੇਖੋ ਮਾਗੀ ਔਰ ਹੀ ਹਾਲਤ ਬੁਰੀ ਹੋ ਜਾਏ, ਕਿਉਂਕਿ ਨਾਨੇ ਰਹੋ ਆਇਡਾ ਹੋਵੇ ਟੱਬਰੀ ਆ ਤੂੰ ਬੇ ਕੋਡ ਕੁੱਡ ਆਈ ਤਾਂ ਨਾਨੀ ਵੀ ਦੇਖੋ ਕੋਡ ਕੁੱਡ ਆਈ ਤੀ ਏਡੀ ਹੋਵੇ, ਤੋ ਕਦੀ ਕਹਿ ਨਾਨੀ ਜੀ ਉਹ ਬਣਾ ਦਿਓ, ਨਾਨੀ ਜੀ ਆਹ ਚੀਜ਼ ਖਾਣੀ ਹੈ, ਨਾਨੀ ਜੀ ਵਾਹ ਖਾਣੀ ਹੈ ਨੀ, ਤੋ ਰਸੋਈ ਹੋਈ ਕੀ ਹੈ ਕਿ ਸਾਰਾ ਸੰਸਕਾਰ ਆਪਣਾ ਜੁੜੇੜਾ ਹੋਇਆ, ਰਸੋਈ ਗਿਓ ਜੀ ਕੋ ਵੀ ਕਾਮ ਹੈ ਨੀ, ਬੋ ਏਕ ਮਾਂ ਹੋਵੇ ਬਾਪ ਕੀ ਬੇਟੀ ਮੈਂ ਗੱਲ ਹੈ, ਔਰ ਬਾ ਬੇਟੀ ਫਿਰ ਆਪ ਕੀ ਬੇਟੀ, ਇਹ ਤਰ੍ਹਾਂ ਕੀ ਹੈ ਕਿ ਆਪਣੀ ਪੀੜ੍ਹੀਆਂ ਮੈਂ ਬੋ ਰਸੋਈ ਵਾਲੋ ਕੰਮ ਚਾਲ ਤੋਂ ਰਿਹਾ, ਪਰ ਰਸੋਈ ਕੋ ਕਾਮ ਕਰਤਾਂ ਕਰਤਾਂ ਕੀ ਹੈ ਕਈ ਚੀਜ਼ਾਂ ਦੀ ਸਾਵਧਾਨੀਆਂ ਵੀ ਦੇਖੋ ਬਹਿਣੋ ਆਪਾਂ ਨੇ ਰੱਖਣੀ ਚਾਹੀਦੀ ਹੈ ਨੀ। ਦੇਖੋ ਜਿੱਥੇ ਵੀ ਆਪਾਂ ਖਾਣੋ ਬਣਾ ਤਾਂ ਅੱਜ ਕੱਲ੍ਹ ਦੇਖੋ ਇਹ ਗੈਸ ਸਿਲੰਡਰ ਚੱਲ ਰਿਹਾ, ਤਾਂ ਇਹ ਖਾਤਰ ਕੀ ਹੈ ਕਿ ਬੀਜਾਂ ਹੀ ਡਰ ਵਾਲੀ ਸੀ ਬਾਤ ਹੋ ਗਈ, ਕਿਉਂਕਿ ਇਹ ਗੈਸ ਸਿਲੰਡਰ ਹੋਇਆ ਨਹੀਂ ਪਹਿਲਾਂ ਦੇਖੋ ਚੁੱਲ੍ਹੋਂ ਤੋਂ ਚੁੱਲ੍ਹੇ ਪਰ ਰੋਟੀ ਬਣ ਜਾਂਦੀ, ਚੁੱਲ੍ਹਾ ਤੋਂ ਚੁੱਲ੍ਹੋ ਅੱਜ ਕੱਲ੍ਹ ਵੀ ਇਹ ਬਣਾਵੇ ਵੀ ਸੁਰਾਹੀ ਹੋ ਗਈ ਹੈ ਨਹੀਂ, ਪਹਿਲਾਂ ਕੀ ਹੈ ਕਿ ਡੋਬਾ ਫੂਟ ਜਾਣ ਤਾਂ ਪਹਿਲਾਂ ਵਾਲੀ ਮਾਵਾਂ ਵਾਂਗ ਬਾਪੜੀ, ਇੱਕ ਤੋਂ ਦੇਖੋ ਬਾ ਨਿਕਾੜਨਾ ਪੜਤਾ ਓਲਾ, ਔਰ ਫਿਰ ਉੱਪਰ ਸੋ ਫੂ ਫੂ ਫੂਕਣੀ ਮੈਂ ਫੂਕ ਮਾਰ ਮਾਰ ਗਏ ਮਾਰ ਮਾਰ ਗਏ, ਖਾਂਸਮ ਖਾਂਸ ਹੋ ਜਾਂਦੀ ਹੈ ਨਹੀਂ, ਤੋ ਵਿੰਗੀ ਜੀਆਂ ਕੀ ਹੈ ਦੇਖੋ ਮੇ ਜੜਗੋ ਟੇਮ ਹੈ ਤੋ ਗੈਸ ਕੀ ਬੇਜਾਂ ਹੀ ਸੁਰਾਈ ਹੈ, ਪਰ ਗੈਸ ਕੋ ਜੇ ਸਿਲੰਡਰ ਕੋ ਆਪਾਂ ਧਿਆਨ ਨਹੀਂ ਰੱਖਾਂ ਤਾਂ ਦੇਖੋ ਦੁਰਘਟਨਾ ਕੋ ਕਾਰਨ ਵੀ ਬਣ ਸਕੇ, ਇਹ ਵਾਸਤੇ ਕੀ ਹੈ ਕਿ ਆਪਾਂ ਜਿੰਨਾ ਵੀ ਰੋਟੀ ਬਣਾ ਗਏ ਜਾਂ ਚਾਹ ਚੂ ਬਣਾ ਗਏ ਜਾਂ ਫਿਰ ਰਾਤ ਨੇ ਸੋਣ ਤਾਂ ਟੇਮ ਹੈ ਨਹੀਂ, ਆਹ ਆਪਣੇ ਕੀ ਹੈ ਕਿ ਆਦਤ ਮੈਂ ਸ਼ੁਮਾਰ ਕਰ ਲੈਣੀ ਚਾਹੀਦੀ ਹੈ ਵੀ ਜਿੰਨਾ ਵੀ ਆਪਾਂ ਗੈਸ ਕੋ ਕਾਮ ਕਰਕੇ ਅੱਟਾ ਨਹੀਂ ਤਾਂ ਨੀਚੋਂ ਕੀ ਹੈ ਉਹ ਰੈਗੂਲੇਟਰ ਬੰਦ ਕਰ ਦੇ, ਤਾਂ ਵੀ ਸ਼ੂ ਕੀ ਹੈ ਕਿ ਘਟਨਾ ਜਿੱਕੀ ਦੁਰਘਟਨਾ ਹੈ ਨਹੀਂ ਵਿੰਗੀ ਸੰਭਾਵਨਾ ਖਤਮ ਸੀ ਹੋ ਜਾਏ, ਜਾਂ ਮੰਨ ਲਓ ਖਤ ਕੇ ਹੋਏਗੀ ਕੀ ਆ ਕਿਉਂਕਿ ਆਪਾਂ ਰੈਗੂਲੇਟਰ ਹੀ ਬੰਦ ਕਰ ਦਿਓ ਨਹੀਂ, ਬਾ ਅਲੱਗ ਬਾਤ ਹੈ ਵੀ ਆਪਾਂ ਘਰ ਮੈਂ ਕਈ ਜਣਾ ਹੋਵਾਂ ਕਣੀ ਔਰ ਕਰ ਦਈਏ ਤਾਂ ਦਿਨ ਗਏ ਕੀ ਹੈ ਕਿ ਥੋੜ੍ਹਾ ਸੋ ਵੋ ਮਾਥਾ ਪੱਚੀ ਵਾਲੀ ਸੀ ਬਾਤ ਹੋ ਜਾਵੇ ਵੀ ਵੋ ਗੈਂਸ ਜੱਗਿਆ ਕੋ ਨਹੀਂ, ਆਪਾਂ ਸੋਚਾਂ ਅਰੇ ਗੈਂਸ ਮੁੱਕ ਗਿਓ ਲੱਗ ਗਏ, ਪਰ ਬਾਅਦ ਮੈਂ ਪਤੋ ਚੱਲਿਆ ਵੀ ਉਹ ਤੋਂ ਨੀਚੋਂ ਬੰਦ ਕਰੇੜੋ, ਜਿੰਨਾ ਬਾਕੀ ਹੈ ਥੋੜ੍ਹੀ ਸੀ ਦੁਰਾਈ ਹੋ ਜਾਏ ਨਹੀਂ, ਨਹੀਂ ਤਾਂ ਕੀ ਹੈ ਕਿ ਬਹੁਤ ਅੱਛੀ ਬਾਤ ਹੈ ਵੀ ਆਪਾਂ ਜੇ ਗੈਂਸ ਸਿਲੰਡਰ ਬੰਦ ਕਰਨਗੇ ਵੋ ਨੀਚੋਂ ਰੈਗੂਲੇਟਰ ਬੰਦ ਕਰਨਗੇ ਆਦਤ ਪੜ ਜਾਏ ਨਹੀਂ, ਤਾਂ ਬਹੁਤ ਹੀ ਅੱਛੀ ਬਾਤ ਹੋਇਆ, ਹਰੇਕ ਆਪਾਂ ਜਿੰਨਾ ਵੀ ਚੁੱਲ੍ਹੇ ਕਿ ਨਾਕਾਮ ਕਰਾਂ ਨਹੀਂ, ਤੋ ਵੀ ਇਸਾ ਗਾਬਾ ਨਾ ਪੇਰਾਂ ਜਾਂ ਫਿਰ ਆਪਣੇ ਕੱਪੜਾਂ ਨੂੰ ਧਿਆਨ ਰੱਖਾਂ ਵੀ ਕੋਈ ਓਡਣੀ ਹੋਏ ਰੇ ਕੋਈ ਚੁੰਦੜੀ ਹੈ ਰੇ, ਤੋ ਬਹੁਤ ਥੋੜ੍ਹਾ ਸਭ ਨੂੰ ਧਿਆਨ ਰੱਖਾਂ ਕਿਉਂਕਿ ਅੱਜ ਕੱਲ੍ਹ ਦੇਖੋ ਆਂਧੀਆਂ ਕੋ ਟੇਮ ਹੈ, ਰਾਮ ਰਾਮ ਜਾਣੇ ਵੀ ਕਦ ਕੋਈ ਆਂਧੀ ਕੋ ਲਪਟੋ ਵੀ ਆਂਧੀ ਕੋ ਝੋਂਕੋ ਆਵੇ ਲਪਟ ਲੱਗ ਜਾਏ, ਤੋ ਵੀ ਚੀਜ਼ ਕੋ ਥੋੜ੍ਹਾ ਆਪਾਂ ਨੇ ਕੀ ਹੈ ਕਿ ਧਿਆਨ ਰੱਖਣਾ ਹੈ, ਹਰੇਕ ਆਪਾਂ ਰਸੋਈ ਮੈਂ ਕੰਮ ਕਰਾਂ ਨਹੀਂ ਤੋ ਕੀ ਹੈ ਕਿ ਘਰ ਮੈਂ ਜੇ ਛੋਟਾ ਟੱਬਰੀਆ ਹੋਵੇ ਤੋ ਕੀ ਹੈ ਵੇ ਤੇਜ਼ ਧਾਰ ਵਾਲਾ ਚਾਕੂ ਹੈ ਔਰ ਹੋਵੇ ਹੈ ਨਹੀਂ, ਜਾਂ ਫਿਰ ਕੋਈ ਵੀ ਬਿਜਲੀ ਕੋ ਉਪਕਰਨ ਹੋਏ ਜੇ ਮਿਕਸੀ ਮਕਸੀ ਹੋਵੇ ਔਰ ਹੋਵੇ, ਤੋ ਆਪਾਂ ਨੇ ਕਿ ਚੀਜ਼ਾਂ ਟਾਬਰਾਂ ਦੀ ਪੂੰਛ ਸੀ ਦੂਰ ਰੱਖਣੀ ਚਾਹੀਦੀ ਹੈ, ਉੱਚੀ ਰੱਖਣੀ ਚਾਹੀਦੀ ਹੈ, ਆਪਾਂ ਨੇ ਵੀ ਧਿਆਨ ਰੱਖਣਾ ਚਾਹੀਦਾ ਹੈ ਵੀ ਆਪਾਂ ਦੇਖੋ ਕਈ ਵਾਰ ਬਿਲੋਣ ਕਰਤਾ ਵਾਂ ਜਾਂ ਮਿਕਸੀ ਮਕਸੀ ਕੋ ਉਪਯੋਗ ਕਰਤੋ ਵਾਂ, ਤੋ ਬੁਕੇ ਆਪਾਂ ਕਈ ਵਾਰ ਸੁੱਚੜੋ ਲਾਗ ਤੋਂ ਹੀ ਸੁੱਟਦੇ ਹਾਂ ਨਹੀਂ, ਬੁਕੇ ਹੈ ਕਿ ਬਿੰਗਮਾ ਲਾਗ ਤੋਂ ਰਹਿ ਪਲਗ ਔਰ ਆਪਾਂ ਆਪਣੋ ਕਾਮ ਲੱਗ ਗਿਆ ਰਹੇਵਾਂ, ਤੋ ਵੀ ਸੁਕੇ ਹੈ ਬਹਿਣੋ ਦੁਰਘਟਨਾ ਹੋਣ ਦੀ ਸੰਭਾਵਨਾ ਉਸਕੇ, ਤੋ ਆਪਾਂ ਨੇ ਸੋ ਨਹੀਂ ਕਰਨਾ ਚਾਹੀਦਾ, ਔਰ ਕਦੀ ਵੀ ਦੇਖੋ ਜੇ ਮਦਾਣੀ ਹਟਾ ਗਏ ਆਪਾਂ ਘੀ ਕਾਢਣੋ ਹੈ ਤੋ ਹਮੇਸ਼ਾ ਕੀ ਹੈ ਕਟਕੋ ਬੰਦ ਕਰਗੇ ਔਰ ਬਿੰਗੋ ਤਾਰ ਕੱਢ ਗਏ ਫਿਰ ਹੀ ਆਪਾਂ ਘੀ ਕਾਢਣਾ ਚਾਹੀਦਾ, ਕਦੀ ਵੀ ਤਾਰ ਲੱਗ ਜਿਹੜੀ ਮਦਾਣੀ ਮੈਂ ਆਪਾਂ ਨੇ ਹੱਥ ਨਹੀਂ ਗਾਲਣਾ ਚਾਹੀਦਾ, ਕਿਉਂਕਿ ਕਈ ਜਗ੍ਹਾ ਐਸੀ ਦੁਰਘਟਨਾ ਸੁਨੇੜੀ ਹੈ ਵੀ ਮਦਾਣੀ ਸੀ ਕਰੰਟ ਅੱਜ ਹੈ, ਔਰ ਫਿਰ ਦੇਖੋ ਅਬ ਤੂੰ ਮੇਜੜ ਗੁਟੇਮ ਹੈ ਵੀਆਂ ਵੀ ਧਿਆਨ ਰੱਖਣਾ ਚਾਹੀਦਾ, ਕੋਈ ਵੀ ਕਟਕੋ ਹੈ ਨਹੀਂ ਰਸੋਈ ਕਿਉਂ ਆਪਾਂ ਘਰ ਮੈਂ ਕੋਈ ਵੀ ਕਟਕੋ ਹੈ ਚਾਰਜਰ ਵੀ ਹੈ ਤੋ ਵੀ ਕੀ ਹੈ ਟਾਬਰਾਂ ਦੀ ਪੂੰਛ ਆਪਾਂ ਨੇ ਦੂਰ ਰੱਖਣਾ ਚਾਹੀਦਾ ਹੈ ਨਹੀਂ, ਔਰ ਇਹ ਇਲਾਵਾ ਦੇਖੋ ਬਹਿਣੋ
ਆਪਾਂ ਜਿਨ ਨਾ ਵੀ ਗਰਮ ਬਰਤਨ ਨੂੰ ਹੈ ਤੋ ਕਈ ਵਾਰ ਕੀ ਹੋਇਆ ਆਪਾਂ ਧੌਲਾ ਧੌਲਾ ਵੀ ਗਰਮ ਬਰਤਨ ਹੱਥ ਲੱਗ ਜਾਏ ਉਹ ਫਿਰ ਤੋਂ ਡਾਢੀ ਇੰਨੀ ਜਲਨ ਹੋ ਜਾਏ ਤੋ ਵੀ ਸਿਉਂ ਕੇ ਹੈ ਥੋੜ੍ਹਾ ਸਾ ਆਪਾਂ ਥੋੜ੍ਹੇ ਆਪਣਾ ਦਿਮਾਗ ਮੈਂ ਮਗਜ ਮੈਂ ਥੋੜ੍ਹਾ ਸਾ ਆਪਾਂ ਰੱਖਾਂ ਵੀ ਉਹ ਤਾਤੋ ਹੈ ਕਈ ਵਾਰ ਕੀ ਹੋਇਆ ਕਾਮ ਦੇ ਚੱਕਰ ਮੈਂ ਇੱਤੀ ਦਿਨ ਕ ਬਾਜਮ ਦੌੜ ਹੋਇਆ ਵੀ ਹਾਂ ਕਿ ਨਹੀਂ ਖੇਤ ਜਾਣੋ ਹੈ ਰੇਟਾ ਬਰੀਆ ਨੇ ਸਕੂਲ ਜਾਣੋ ਹੈ ਇਹ ਚੱਕਰ ਮੈਂ ਕੀ ਹੈ ਕਿ ਆਪਾਂ ਧੌਲਾ ਮੈਂ ਕੰਮ ਕਰਾਂ ਸਾਰਾ ਤੋ ਵੋ ਭੁੱਲ ਜਾਵਾਂ ਕਈ ਵਾਰ ਨਹੀਂ ਹੱਥ ਲਗਾ ਦੇਵਾਂ ਔਰ ਤੋ ਹੱਥ ਬਲਨ ਗੁਡਰ ਰਿਹਾ ਤੋ ਵੋ ਆਪਣੀ ਸਮੱਸਿਆ ਜ਼ਿਆਦਾ ਹੋ ਜਾਏ ਕਿਉਂਕਿ ਕਰਨੋ ਤੋ ਆਪਾਂ ਨਹੀਂ ਹੈ ਸਾਰੋ ਕਿ ਤੋ ਥੋੜ੍ਹੋ ਆਰਾਮਦਾਰੀਓ ਕਰ ਲਿਆ ਥੋੜ੍ਹੋ ਬੇਗੀ ਹੈ ਨਹੀਂ ਕਿ ਇਹੋ ਜਿਹੀ ਕੰਮ ਧੋਣ ਤੋਂ ਰਿਹਾ ਕੰਮ ਗੁੱਕੇ ਹੈ ਔਰ ਇਹਦੇ ਇਲਾਵਾ ਦੇਖੋ ਭੈਣੋ ਰਸੋਈ ਮੈਂ ਹਮੇਸ਼ਾ ਸਵੱਛਤਾ ਕੀ ਆਪਾਂ ਨੇ ਧਿਆਨ ਨਾਲ ਰੱਖਣੀ ਚਾਹੀਦੀ ਹੈ ਕਿਉਂਕਿ ਰਸੋਈ ਇਸ ਸਥਾਨ ਹੈ ਜਿੱਥੇ ਅੰਨਪੂਰਣਾ ਮਾਤਾ ਕੋ ਵਾਸ ਹੋਵੇ ਤੋ ਆਪਾਂ ਨੇ ਜੀ ਆਪ ਤੋਂ ਦੇਖੋ ਆਂਦੀ ਕੋ ਟੇਮ ਹੈ ਹੈ ਨਹੀਂ ਤੋ ਆਂਦੀ ਜੜਾਂ ਤੇਰੇ ਹੋਏ ਤੋ ਜੇ ਡੱਬਾ ਗਏ ਔਰ ਸਾਰਾ ਸਮਾਨ ਡੱਗੇ ਰੱਖਣੀ ਚਾਹੀਏ ਔਰ ਮੰਨ ਲਓ ਕੋਈ ਰੇਤ ਰੂਤ ਚੜ ਗਿਆ ਅੱਛੀ ਤਰ੍ਹਾਂ ਦੀਤਵਾਰ ਵਾਲਾ ਦਿਨ ਵੀ ਇੱਥੇ ਕੰਮ ਕਾਜੀ ਮੇਲਾ ਹੋ ਬਹਿਣਾ ਹੋ ਤੋ ਕੀ ਹੈ ਕਿ ਦੀਤਵਾਰ ਵਾਲਾ ਦਿਨ ਟੇਮ ਕਾਢ ਕੇ ਥੋੜ੍ਹੀ ਕੀ ਹੈ ਰੇਤ ਰਾਤ ਮੈਂ ਸਾਫ਼ ਕਰਕੇ ਸਫਾਈ ਕਰ ਲੈਣੀ ਚਾਹੀਦੀ ਹੈ ਔਰ ਇੱਕ ਅੱਧੀ ਵੀ ਕੀ ਹੈ ਕਿ ਅੱਜ ਕੱਲ੍ਹ ਸਿੰਕਾਂ ਬਣ ਗਈ ਨਹੀਂ ਪਹਿਲਾਂ ਤੋਂ ਦੇਖੋ ਬੁੱਠਲੀਆਂ ਪਾਣੀ ਲੈ ਗਏ ਬਰਤਨ ਮਾਂਜਤਾ ਅੱਜ ਕੱਲ੍ਹ ਤੋਂ ਰਸੋਈ ਘਰ ਮੈਂ ਸਿੰਕ ਬਣ ਗਈ ਤੋ ਕੀ ਹੈ ਕਿ ਜੇ ਸਿੰਕ ਮੈਂ ਕਈ ਵਾਰ ਕਹੀਆਂਗੇ ਹੜ ਸੁੱਜੇ ਨਹੀਂ ਕੱਲਾ ਰਿਧਨਗਾ ਮਾਂਜ ਲਿਆਂਗਾ ਬਰਤਨ ਇਆਂ ਕਰਕੇ ਵੀ ਛੋੜ ਦਿਆ ਤੋ ਜੁੱਠਾ ਬਰਤਨ ਆਪਾਂ ਨੇ ਕਦੇ ਵੀ ਰਸੋਈ ਮੈਂ ਨਹੀਂ ਛੋੜਨਾ ਚਾਹੀਦਾ ਹੈ ਕਿਉਂਕਿ ਜੁੱਠਾ ਬਰਤਨ ਹੋਏ ਨਹੀਂ ਇਹ ਲਕਸ਼ਮੀ ਕੋ ਨਿਵਾਸ ਹੋਇਆ ਜਿੱਥੇ ਚਾਹੋ ਵੀ ਥਰਕਿਨ ਰਿਪਿਓ ਨਾ ਰਹੇ ਤੋ ਬਲੇ ਛੋੜ ਦਿਓ ਔਰ ਉੱਥੇ ਚਾਹੋ ਵੀ ਉਹ ਮਾਂ ਲਕਸ਼ਮੀ ਥਰ ਪਰ ਕਿ ਮਿਹਰਬਾਨ ਰਿਹਾ ਹਮੇਸ਼ਾ ਹੀ ਤੋ ਕਦੀ ਵੀ ਭੁੱਲ ਗਏ ਵੀ ਕੀ ਹੈ ਕਿ ਰਸੋਈ ਗੀ ਸਿੰਕ ਮੈਂ ਜਾਂ ਬਾਹਰ ਹੈ ਕੋਈ ਕਈ ਪ੍ਰਕਾਰ ਕੋ ਜੁੱਠੋ ਬਰਤਨ ਆਪਾਂ ਨੇ ਨਹੀਂ ਛੋੜਨਾ ਚਾਹੀਦਾ ਹੈ ਔਰ ਇੱਕ ਹੋਰ ਬਹਿਣੋ ਅੱਜ ਕੱਲ੍ਹ ਦੇਖੋ ਚੌਮਾਸਾ ਕੋ ਟੇਮ ਹੈ ਇਹ ਕਿਰਲੀਆਂ ਜੀਜਨਾ ਔਰ ਬਿੱਜਾ ਹੀ ਹੋ ਰਿਹਾ ਨਹੀਂ ਇਹ ਛਿਬਕਲੀਆਂ ਔਰ ਤੋ ਆਪਾਂ ਨੇ ਕੀ ਚਾਹੀਦਾ ਹੈ ਕੋਈ ਵੀ ਖਾਣ ਪੀਣ ਦੀ ਚੀਜ਼ ਹੈ ਨਹੀਂ ਬਸ ਡੱਗੇ ਰੱਖਣੀ ਚਾਹੀਦਾ ਹੈ ਕਿਉਂਕਿ ਜੇ ਆਪਾਂ ਡੱਗੇ ਰੱਖਸ਼ਾਂ ਨਹੀਂ ਤੋ ਆਪਾਂ ਨੇ ਬਿੰਗੋ ਫਾਇਦਾ ਹੀ ਹੈ ਕਿਉਂਕਿ ਜੇ ਖੁੱਲ੍ਹੀ ਛੋੜ ਦੀ ਇੱਕ ਮੁਕਾ ਆਪਾਂ ਬਾਹਰ ਉੱਡ ਗਿਆ ਬਾ ਖੁੱਲ੍ਹੀ ਪੜੀ ਹੈ ਤੋ ਬਿੰਗ ਮਾ ਕੋਈ ਛਿਬਕਲੀ ਕੋ ਬੱਚੋ ਕਿਉਂਕਿ ਨਾ ਨਾ ਨਾ ਨੀਰੇ ਛਿਬਕਲੀ ਕਾ ਬੱਚਾ ਆਪਾਂ ਦੇਖਾਂ ਨਹੀਂ ਰਸੋਈ ਮੇਰੇ ਕੀ ਆਂਗਣ ਮੈਂ ਹਰ ਘਟੀ ਨਾ ਨਾ ਨਾ ਨਾ ਛੋਟਾ ਛੋਟਾ ਜੀ ਜਿਨ ਔਰ ਛਿਬਕਲੀ ਕਾ ਬੱਚਾ ਨੀਰੇ ਫਿਰਤਾ ਫਿਰ ਹੈ ਤੋ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੀ ਆਪਣੀ ਤਰਫੋਂ ਸਾਰੀ ਧਿਆਨ ਰੱਖਾਂ ਹੈ ਨਹੀਂ ਵੀ ਆਪਾਂ ਡੱਗੇ ਰੱਖਾਂ ਹਰ ਇੱਕ ਚੀਜ਼ ਹੈ ਜੇ ਆਟਾ ਟੰਕੀ ਹੈ ਤੋਂ ਬਿਨੇ ਵੀ ਡੱਗੇ ਰੱਖਾਂ ਗੁੜਗੀ ਪੇਟੀ ਹੈ ਤੋਂ ਬਿਨੇ ਵੀ ਡੱਗੇ ਰੱਖਾਂ ਖਾਂਡਗੀ ਟੰਕੀ ਹੈ ਬਿਨੇ ਵੀ ਅੱਛੀ ਤਰ੍ਹਾਂ ਡੱਗੇ ਰੱਖਾਂ ਕਈ ਵਾਰ ਕੀ ਹੋਇਆ ਕਿ ਧੌਲਾ ਭੁੱਲ ਜਾਏ ਤੋ ਭੁੱਲ ਜਾਏ ਤੋ ਬਿੰਗ ਮਾਂ ਆਪਾਂ ਨੇ ਕੀ ਹੈ ਕਿ ਬਿੰਗ ਮੈਂ ਛਿਪਕਲੀ ਔਰ ਕੀ ਪੜ ਸਕੇ ਤੋ ਆਪਾਂ ਨੇ ਥੋੜ੍ਹੀ ਜਿਹੀ ਚੀਜ਼ ਕੀ ਧਿਆਨ ਰੱਖਣਾ ਚਾਹੀਦਾ ਔਰ ਬਹਿਣੋ ਆਪਾਂ ਜਿੰਨਾ ਵੀ ਕੋਈ ਮੰਨ ਲਓ ਖਾਣੋ ਬਣਾਵਾਂ ਤੋ ਜੇ ਮੰਨ ਲਓ ਆਪਾਂ ਦਾਲਾਂ ਬਣਾਵਾਂ ਨਹੀਂ ਤੋ ਦਾਲਾਂ ਮੈਂ ਕੀ ਹੋਇਆ ਯੂਰਿਕ ਐਸਿਡ ਹੋਇਆ ਤੋ ਯੂਰਿਕ ਐਸਿਡ ਆਪਾਂ ਨੇ ਕੀ ਹੈ ਕਿ ਜਿਵੇਂ ਅੱਜ ਕੱਲ੍ਹ ਪਹਿਲਾਂ ਦੇਖੋ ਕਹਿ ਨਹੀਂ ਵੀ ਦਾਲ ਖਾਣ ਤਾਂ ਬਹੁਤ ਹੀ ਅੱਛੀ ਹੁੰਦੀ ਅੱਜ ਕੱਲ੍ਹ ਤੋਂ ਕਿ ਕਾਲਜ ਉਬਲਣ ਲੱਗ ਜਾਏ ਤੋ ਆਪਾਂ ਨੇ ਤਰੀਕੋ ਕੋ ਨਹੀਂ ਅੱਜ ਕੱਲ੍ਹ ਕੀ ਹੈ ਕਿ ਲੋਕ ਗੈਸ ਪਰ ਕੀ ਹੈ ਕੁੱਕਰ ਗਾ ਮਾਂ ਚੜਾਉਣ ਲੱਗ ਗਿਆ ਪਹਿਲਾਂ ਲੋਕ ਆਈਆਂ ਸੋਹਣੀ ਹਾਂਡ ਕੀ ਮੈਂ ਟੇਕਤੀ ਤੋ ਬਾ ਉਬਲ ਉਬਲ ਗਏ ਇੱਕ ਜਣੀ ਬੁੱਢੀ ਵਡੇਰੀ ਮਾਈ ਕੰਨੇ ਬੈਠੀ ਰਹਿੰਦੀ ਬਾ ਜਾਗ ਉਤਾਰ ਬੁੱਕ ਕਰਤੀ ਵੀ ਜਾਗ ਹੀ ਤੋ ਯੂਰਿਕ ਐਸਿਡ ਬਣਾਇਆ ਆਪਣੇ ਤੇਜ਼ਾਬ ਕੀ ਸਮੱਸਿਆ ਵੀ ਤੋ ਵਹੀ ਹੈ ਹੈਨੀ ਤੋ ਕੀ ਹੈ ਕਿ ਆਪਾਂ ਨੇ ਹਮੇਸ਼ਾ ਮਾਟੀ ਕਾ ਬਰਤਨ ਮੈਂ ਖਾਣੋ ਬਣਾਉਣਾ ਚਾਹੀਦਾ ਆਹ ਸਾਵਧਾਨੀ ਤੋ ਜ਼ਰੂਰੀ ਰੱਖਣੀ ਹੈ ਜੇ ਤੇ ਸਵਸਥ ਰਹਿਣਾ ਚਾਹੋ ਆਪਣੇ ਟੱਬਰੀਆਂ ਨੇ ਸਵਸਥ ਰੱਖਣਾ ਚਾਹੋ ਹੈਨੀ ਕਿਉਂਕਿ ਦੇਖੋ ਕਿਉਂਕਿ

ਬੈਣੋ ਦੇਖੋ, ਬਰਸਾਤ ਕੀ ਆਪਾਂ ਬਾਤ ਕਰਾਂ ਤਾਂ ਬਰਸਾਤ ਦੇ ਦਿਨਾਂ ਮੈਂ ਕੀ ਹੈ ਕਿ ਨਮੀ ਵੱਢਣ ਦੇ ਕਾਰਨ ਆਪਣੀ ਜਿੱਕੀ ਚਾਮੜੀ ਹੈ ਬਸ ਚਿਪਚਿਪੀ ਔਰ ਤੇਲੀ ਉੱਜੇ, ਔਰ ਕਦੀ ਕਦੀ ਕੀ ਹੈ ਕਿ ਕਈ ਜੀਆਂ ਟੱਬ ਰਹੀ ਹੈ ਜਵਾਨ ਨੂੰ ਤਮਾਂਗੇ ਕਿ ਇਹ ਮੁਆਸਾਂ ਸੁੰਬਰਨ ਲੱਗ ਜਾਏ, ਇਸੇ ਮੈਂ ਕੀ ਹੈ ਆਪਾਂ ਨੇ ਆਪਣੇ ਮੁੰਡੇ ਨੇ 3-4 ਵਾਰ ਕੀ ਹੈ ਫੇਸ ਵੋਸ਼ ਨੂੰ ਧੋ ਲੈਣੋ ਚਾਹੀਦਾ, ਔਰ ਕੀ ਹੈ ਕਈ ਬਿਨਾਂ ਨੇ ਇਹਾਂ ਕੋਡ ਹੋਇਆ ਕਿ ਬੋਲੋ ਜ਼ਿਆਦਾ ਮੇਕਅਪ ਕਰਨ ਗੋ, ਤਾਂ ਆਪਾਂ ਨੇ ਕੀ ਹੈ ਕਿ ਮੇਕਅਪ ਕਰਨ ਸੁ ਇਹ ਟਾਈਮ ਮੈਂ ਬਚਣੋ ਚਾਹੀਦਾ, ਔਰ ਹਮੇਸ਼ਾ ਹੀ ਕੀ ਹੈ ਕਿ ਆਪਾਂ ਨੇ ਜੀਆਂ ਘਰੇਲੂ ਪਾਏ ਹੈ ਬੇ ਕਰਨਾ ਚਾਹੀਦਾ, ਜੀਆਂ ਕਿ ਦੇਖੋ ਆਪਾਂ ਰਾਤ ਨੇ ਸੋਣ ਸੂ ਪਹਿਲਾਂ ਕੀ ਹੈ ਕਿ ਕਾਚੋ ਦੁੱਧ ਲੈ ਕੇ ਥੋੜ੍ਹਾ ਸੋ ਵੱਟ ਕੜੀ ਮੈਂ ਔਰ ਰੂਈ ਸੂ ਸਾਫ ਰੂਈ, ਅੱਜ ਕੱਲ੍ਹ ਕੁੱਟਣਾ ਹੋਵੇ ਗਣੀ ਨਹੀਂ ਮੈਡੀਕਲ ਪਰ ਤੂੰ ਵੇ ਲਿਆ ਹੋਵੇ ਬੇ ਸੂ ਕੀ ਹੈ ਆਪਾਂ ਨੇ ਸੋਣਤੇ ਟਾਈਮ ਆਪਣੇ ਮੁੰਡੇ ਨੇ ਸਾਫ ਕਰਕੇ ਫਿਰ ਸੋਣੋ ਚਾਹੀਦਾ, ਬਿਨਾਂ ਆਪਾਂ ਦੁੱਧ ਸੂ ਸਾਫ ਕਰਕੇ ਸੋਣੋ ਮੂੰਹ ਨੇ ਧੋ ਲਿਓ, ਔਰ ਬਿੰਗੇ ਬਾਅਦ ਕੀ ਹੈ ਕੋਈ ਵੀ ਜੀਆਂ ਕਰੀਮ ਹੋਵੇ ਜਾਂ ਮੋਇਸਚਰਾਈਜ਼ਰ ਕਰੀਮ ਹੋਵੇ ਬਾਲ ਲਗਾ ਕੇ ਆਪਾਂ ਨੇ ਸੋਣੋ ਚਾਹੀਦਾ। ਇਹ ਇਲਾਵਾ ਦੇਖੋ ਜੇ ਬਹੁਤ ਜ਼ਿਆਦਾ ਤੇਲੀਏ ਤੁਚਾ ਹੈ ਆਪਣੀ ਤਾਂ ਕੀ ਹੈ ਕਿ ਜੀਆਂ ਆ ਮੇਟ ਹੋਵੇ ਹੈ ਨਹੀਂ ਮੁਲਤਾਨੀ ਮਿੱਟੀ ਕਹਿੰਦੇ, ਜੇ ਆਪਾਂ ਨੇ ਦੁਕਾਨ ਨੂੰ ਲਿਆ ਕੇ ਡੱਗੜੀਆ ਵੇਹਣਾ ਤੂੰ ਵੇ ਵੇਹ ਲਿਓ ਬਿੰਗ ਕੀ ਹੈ ਡੱਗਲਣਾ, ਜਾਂ ਫਿਰ ਜੀਆਂ ਪਾਊਡਰ ਮਿਲਿਆ ਅੱਜ ਕੱਲ੍ਹ ਤੋਂ ਪਿਸਿਓ ਪਿਸਾਇਓ ਤੂੰ ਬੋਲ ਲਿਆ ਉਹ ਨਹੀਂ ਡੱਬਾ ਮੈਂ ਤੋ ਬੋਹ ਲਿਆ ਗਿਆ ਆਪਾਂ ਨੇ ਵੇਹ ਗਏ ਬਿੰਗ ਮਾਂ ਗੁਲਾਬ ਜਲ ਰਲਾ ਗਏ ਥੋੜ੍ਹਾ ਸੋ ਨਿੰਬੂ ਰਲਾ ਗਏ, ਪਰ ਕਈਆਂ ਨਿੰਬੂ ਜੱਚਾ ਕੋਨੀ ਜੇ ਜੱਚ ਤੋ ਹੈ ਨਹੀਂ ਤੋ ਹੀ ਬਿੰਗ ਮਾਂ ਨਿੰਬੂ ਗੋ ਰਸ ਆਪਾਂ ਨੇ ਮਿਲਾਉਣੋ ਚਾਹੀਦਾ, ਨਹੀਂ ਤੋ ਨਿੰਬੂ ਗੋ ਰਸ ਨਹੀਂ ਮਿਲਾਉਣੋ ਚਾਹੀਦਾ ਹੈ ਨਹੀਂ। ਮੇਟ ਗਏ ਮਾਂ ਆਪਾਂ ਕੀ ਹੈ ਕਿ ਬੋ ਥੋੜ੍ਹਾ ਸੋ ਗੁਲਾਬ ਜਲ ਗਾਲ ਗਏ ਬਿਨ ਵੇਹ ਲਿਆ, ਔਰ ਫਿਰ ਵੀ ਇਹਨੇ ਜਿਕੋ ਬਣ ਗਿਓ ਨਹੀਂ ਆਪਣੇ ਗੋਲ ਬਿਨ ਆਪਾਂ ਆਪਣੇ ਮੁੰਡੇ ਪਰ ਲਗਾ ਗਏ ਜਿੰਨਾ ਤਾਈਂ ਬੋ ਸੁੱਕੇ ਕੋਨ ਜਿੰਨਾ ਤਾਈਂ ਰੱਖਾਂ, ਔਰ ਇੰਗੇ ਦੌਰਾਨ ਕਿ ਆਪਾਂ ਬੋਲਣੋ ਕੋਨੀ ਨਾ ਹੀ ਬੋਲਣੋ ਹੈ ਔਰ ਨਾ ਹੀ ਆਸਣੋ ਹੈ ਹਨੀ, ਨਹੀਂ ਤੋ ਕਹਿ ਕਿ ਜੇ ਆਪਾਂ ਬੋਲਾਂ ਔਰ ਆਸਾਂ ਨਹੀਂ ਤੋ ਬੇ ਕੀ ਹੈ ਕਿ ਮੂੰਹ ਪਰ ਸਲਬੀਆਂ ਗੱਬੀਆਂ ਮੰਡ ਜਾਏ, ਤੋ ਇਹ ਵਾਸਤੇ ਕੀ ਹੈ ਕਿ ਆਪਾਂ ਨੇ ਲਗਾ ਕੇ ਅੱਛੀ ਤਰ੍ਹਾਂ ਚੁੱਪ ਚਾਪ ਸੋ ਜਾਣਾ ਚਾਹੀਦਾ, ਔਰ ਅੱਖਾਂ ਪਰ ਕੀ ਹੈ ਕਿ ਜੇ ਘਰ ਮੈਂ ਖੀਰੋ ਪੜੇ ਹੋਏ ਨਹੀਂ ਤੋ ਖੀਰ ਹੈਗੀ ਕਾਪੀਆਂ ਕੱਟ ਗਏ, ਅੱਜ ਕੱਲ੍ਹ ਦੇਖਾਂ ਨਹੀਂ ਆਪਾਂ ਟੈਲੀਵਿਜ਼ਨ ਮੈਂ ਦਿਖਾਵਾ ਬਿੱਲ ਲਗਾ ਕੇ ਸੁੱਤਿਆ ਰਹੇ ਤੋ ਵੀ ਕਿਉਂਕਿ ਖੀਰ ਮੈਂ ਕੀ ਹੋਇਆ ਠੰਡਕ ਹੋਇਆ, ਜੇ ਖੀਰੋ ਨਹੀਂ ਹੈ ਤੋ ਆਪਾਂ ਰੂਈ ਪਰ ਕੀ ਹੈ ਥੋੜ੍ਹਾ ਸੋ ਗੁਲਾਬ ਜਲ ਲਗਾ ਕੇ ਔਰ ਬਾ ਰੂਈ ਆਪਾਂ ਅੱਖਾਂ ਪਰ ਰੱਖ ਲਿਆ ਨਹੀਂ ਤੋ ਵੀ ਸਿੰਘ ਵੀ ਆਪਣੀਆਂ ਅੱਖਾਂ ਕੀ ਹੈ ਠੰਡਕ ਮਿਲੇ ਔਰ ਅੱਖਾਂ ਬੜੇ ਕੋਨੀ ਹੈਨੀ। ਆ ਤੋ ਹੀ ਦੇਖੋ ਵੀ ਆਪ ਨੂੰ ਜੇ ਮੂੰਹ ਤੇਲੀਏ ਉੱਗ ਹੈ ਜਿੰਨਾ, ਔਰ ਇਹ ਇਲਾਵਾ ਦੇਖੋ ਮੈਨੂੰ ਕਿ ਜੇ ਮੂੰਹ ਪਰ ਮੁਆਸਾ ਆਉਣ ਲੱਗ ਗਿਆ ਜਾਂ ਫਿਰ ਹੋਰ ਕੀ ਹੈ ਤੋ ਵੀ ਖਾਤਰ ਕੀ ਹੈ ਆਪਾਂ ਜੀਆਂ ਚਾਵਲ ਗੋ ਆਟੋ ਹੈ ਤੋ ਚਾਵਲ ਗੋ ਆਟੋ ਆਪਾਂ ਪੀਸ ਕੇ ਰੱਖਾਂ, ਇੱਕ ਚਮਚ ਚਾਵਲ ਗੋ ਆਟੋ ਔਰ ਬਿੰਗ ਮਾਂ ਆਪਾਂ ਥੋੜ੍ਹਾ ਸੋ ਆਲੂ ਨੇ ਕੱਦੂ ਕਸ ਕਰਕੇ ਬਿੰਗੂ ਰਸ ਕਾਢ ਲਵਾਂ ਬੋ ਬਿੰਗ ਮਾਂ ਮਿਲਾ ਕੇ ਔਰ ਬਿਨ ਕੀ ਹੈ ਕਈ ਦੇਰ ਛੋੜ ਦੇਵਾਂ, ਔਰ ਫਿਰ ਬਿੰਗੂ ਅੱਛੋ ਸੋ ਗੋਲ ਬਣਾ ਕੇ ਬਿੰਗ ਗੁਲਾਬ ਜਲ ਰਲਾ ਕੇ ਬੋ ਆਪਾਂ ਮੂੰਹ ਪਰ ਲਗਾ ਲਵਾਂ ਤੋ ਵੀ ਸੂ ਕੀ ਹੈ ਮੂੰਹ ਪਰ ਰੰਗਤ ਵੀ ਆਵੇ ਔਰ ਕੀ ਹੈ ਕਿ ਕੀਲ ਮੁਆਸਿਆਂ ਸੋ ਆਪਾਂ ਨੇ ਛੁਟਕਾਰੋ ਵੀ ਮਿਲੇ ਤੋ ਉਹ ਵੀ ਆਪਾਂ ਕਰ ਸਕਾਂ, ਔਰ ਵੀ ਆਪਾਂ ਕਈ ਬਾਤਾਂ ਤੁਹਾਨੂੰ ਬਤਾ ਸਿਆ ਪਰ 20 ਪਹਿਲਾਂ ਸੁਣ ਲਿਆ ਆਪਾਂ ਉਹ ਚੋਖੋ ਸੋ ਭਜਨ।

ਇਹ ਆਕਾਸ਼ਵਾਣੀ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਕਾਰਜਕ੍ਰਮ ਹੈ। ਸਿਰਾਇਕੀ ਸੁਣਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਮੇਰਾ ਨਮਸਕਾਰ। ਅੱਜ ਦੇ ਹੀ ਪ੍ਰੋਗਰਾਮ ਵਿੱਚ ਤੁਸੀਂ ਸੁਣਸੋ ਵਾਰਤਾ ਭਾਰਤੀ ਸੰਸਕ੍ਰਿਤੀ ਦੀ ਸੰਵਾਹਕ ਨਦੀ ਲੂਨੀ। ਹਿੰਦੇ ਵਾਰਤਾਕਾਰ ਹੋਸਨ ਨੀਲਮ ਬਜਾਜ। ਆਓ ਸਭ ਤੋਂ ਪਹਿਲੇ ਸੁਣਨੇ ਆ ਨੀਲਮ ਬਜਾਜ ਤੋਂ ਵਾਰਤਾ। ਇਵੇਂ ਤਾਂ ਰਾਜਸਥਾਨ ਵਿੱਚ ਅਰਬ ਸਾਗਰ ਤੰਤਰ ਦੀ 20-22 ਨਦੀਆਂ ਵਹਿੰਦੀਆਂ ਹਨ, ਪਰ ਇਹ ਲੂਣੀ ਨਦੀ ਅਨੋਖੀ ਨਦੀ ਹੈ। ਜਿਹੜੀ ਨਿਕਲਦੀ ਤਾਂ ਪਹਾੜ ਤੋਂ ਹੈ ਪਰ ਸਮੁੰਦਰ ਵਿੱਚ ਨਹੀਂ ਮਿਲਦੀ, ਪਹਿਲੇ ਹੀ ਸੁੱਕ ਵਹਿੰਦੀ ਹੈ। ਲੂਣੀ ਨਦੀ ਦਾ ਨਾਂ ਸੰਸਕ੍ਰਿਤ ਸ਼ਬਦ ਲਵਣ ਗਿਰੀ ਤੋਂ ਗਿੱਧਾ ਗਏ। ਬਹੁ ਜ਼ਿਆਦਾ ਲਵਣਤਾ ਯਾਨੀ ਨਮਕ ਦੇ ਕਾਰਨ ਹਿੰਦਾ ਨਾਂ ਲੂਣੀ ਪੈ ਗਿਆ। ਮਹਾਕਵੀ ਕਾਲੀਦਾਸ ਨੇ ਹੀ ਕੁ ਅੰਤਤਾ ਸਲੀਲਾ ਆਖੇ। ਨਦੀ ਦਾ ਪੁਰਾਣਾ ਨਾਂ ਲਵਣ ਵਰੀ ਵੀ ਹਈ। ਲੂਣੀ ਨਦੀ ਪੱਛਮ ਰਾਜਸਥਾਨ ਦੀ ਸਭ ਤੋਂ ਖਾਸ ਨਦੀ ਹੈ। ਨਦੀ ਦਾ ਉਦਗਮ ਸਥਾਨ ਅਜਮੇਰ ਵਿੱਚ ਹੈ। ਇਹ ਨਦੀ ਅਜਮੇਰ ਦੇ ਨਾਗ ਪਹਾੜ ਤੋਂ ਨਿਕਲਦੀ ਹੈ ਅਤੇ ਪੱਛਮ ਰਾਜਸਥਾਨ ਨੂੰ ਪਾਣੀ ਦੇਂਦੀ ਹੋਏ ਕੱਛ ਦੇ ਰਣ ਵਿੱਚ ਮਿਲ ਵੈਂਦੀ ਹੈ। ਨਦੀ ਦੀ ਕੁੱਲ ਲੰਬਾਈ 320 ਕਿਲੋਮੀਟਰ ਹੈ। ਲੂਣੀ ਨਦੀ ਦੇ ਉਪਨਾਮ ਸਾਗਰਮਤੀ, ਲਵਣਮਤੀ, ਮਰੂ ਆਸ਼ਾ ਅਤੇ

ਆਖਰੀ ਨਦੀ ਹਨ। ਇਹ ਨਦੀ ਭਾਰਤ ਦੇ ਰਾਜਸਥਾਨ ਅਤੇ ਗੁਜਰਾਤ ਦੋਵਾਂ ਰਾਜਿਆਂ ਵਿੱਚ ਵਹਿਣ ਵਾਲੀ ਹਿੱਕਾ ਨਦੀ ਹੈ, ਜਿਹਦੀ ਲੰਬਾਈ 495 ਕਿਲੋਮੀਟਰ ਹੈ। ਨਦੀ ਦਾ ਸਰੋਤ ਅਰਾਵਲੀ ਪਹਾੜੀ ਹੈ। ਇਹ ਨਦੀ ਅਰਾਵਲੀ ਪਹਾੜ ਦੇ ਕੋਲ ਅਜਮੇਰ ਜ਼ਿਲ੍ਹੇ ਦੇ ਨਾਗ ਪਹਾੜ, ਜੇਕੂ ਸਨੇਕ ਮਾਊਂਟ ਵੀ ਆਖਦੇ ਹਨ, ਉੱਥੋਂ ਸ਼ੁਰੂ ਥੀ ਕੇ ਦਕਸ਼ਣ ਪੱਛਮ ਖੇਤਰ ਵਿੱਚ ਅਜਮੇਰ, ਨਾਗੌਰ, ਪਾਲੀ, ਜੋਧਪੁਰ, ਬਾੜਮੇਰ, ਜਾਲੋਰ, ਰਾਜਸਥਾਨ ਵਿੱਚ 330 ਕਿਲੋਮੀਟਰ ਵਹਿੰਦੇ ਹੋਏ ਗੁਜਰਾਤ ਵਿੱਚ ਕੱਛ ਦੇ ਰਣ ਵਿੱਚ ਵੰਝ ਕੇ ਮਿਲਦੀ ਹੈ। ਲੂਣੀ ਦਾ ਰਸਤਾ ਪੁਰਾਣੇ ਟਾਈਮ ਵਿੱਚ ਜਿਹੜਾ ਸਰਸਵਤੀ ਨਦੀ ਦਾ ਰਸਤਾ ਹਾਈ ਉਹ ਵੀ ਥੀ ਸਕਦੇ। ਇਵੇਂ ਤਾਂ ਰਾਜਸਥਾਨ ਵਿੱਚ 20-22 ਨਦੀਆਂ ਹਨ, ਜਿਵੇਂ ਬਨਾਸ ਨਦੀ, ਸੋਨਵਾਰਾ ਨਦੀ, ਸਾਂਬੀ ਨਦੀ, ਮਾਹੀ ਨਦੀ, ਪਰਵਨ ਨਦੀ, ਸੋਮ ਨਦੀ, ਸਾਬਰਮਤੀ ਨਦੀ, ਰੂਪਾਰੇਲ ਨਦੀ, ਪਾਰਵਤੀ ਨਦੀ, ਜੋਜੜੀ ਨਦੀ, ਚੰਬਲ ਨਦੀ, ਬਾਣਗੰਗਾ ਨਦੀ, ਬਨਾਸ ਨਦੀ, ਸਾਗੀ ਨਦੀ, ਮਾਸੀ ਨਦੀ, ਘੋੜਾ ਪਛਾੜ ਨਦੀ ਵਗੈਰਾ ਵਗੈਰਾ। ਲੇਕਿਨ ਇਹਨਾਂ 20-22 ਨਦੀਆਂ ਵਿੱਚ ਹਿੱਕਾ ਲੂਣੀ ਨਦੀ ਰਾਜਸਥਾਨ ਦੇ ਥਾਰ ਰੇਗਿਸਤਾਨ ਨੂੰ ਵਾਂਦੀ ਹੋਈ ਸਭ ਤੋਂ ਵੱਡੀ ਨਦੀ ਅਖੇਂਦੇ ਹਨ। ਇਹ ਨਦੀ ਇੱਕ ਗੈਰ ਬਾਰਾਮਾਸੀ ਨਦੀ ਹੈ ਅਤੇ ਅਰਾਵਲੀ ਰੇਂਜ ਦੀ ਪੁਸ਼ਕਰ ਘਾਟੀ ਵਿੱਚ ਅਜਮੇਰ ਦੇ ਕੋਲੋਂ ਨਿਕਲਦੀ ਹੈ। 495 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਖਿਰਕਾਰ ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਮਾਰਸ਼ੀ ਲੈਂਡਸ ਆਫ ਰਣ ਵਿੱਚ ਮਿਲ ਵੈਂਦੀ ਹੈ। ਲੂਣੀ ਵਿੱਚ ਨਰਮਦਾ ਨਹਿਰ ਦਾ ਓਵਰਫਲੋ ਯਾਨੀ ਗਾਂਧਵ ਨਾਲ ਮਿਲਦਾ ਹੈ, ਜਿਹਦੇ ਕਰਕੇ ਇਹਨਾਂ ਇਲਾਕਿਆਂ ਵਿੱਚ ਬਾਰਾਮਾਸੀ ਨਦੀ ਵੀ ਆਖੀ ਵੈਂਦੀ ਹੈ। ਬਾਰਮੋਰ ਦੀ ਮਸ਼ਹੂਰ ਲੂਣੀ ਨਦੀ ਦਾ ਪਾਣੀ ਬਿਲਕੁਲ ਸਾਫ਼ ਹੈ। ਲੂਣੀ ਉਦਗਮ ਸਥਾਨ ਤੋਂ ਮਿੱਠੀ ਸ਼ੁਰੂ ਥੀਂਦੀ ਹੈ ਪਰ ਬਲੋਤਰਾ ਤੱਕ ਆਉਂਦੇ ਆਉਂਦੇ ਖਾਰੀ ਥੀ ਵੈਂਦੀ ਹੈ, ਆਖਰ ਵਿੱਚ ਕੱਛ ਦੇ ਰਣ ਵਿੱਚ ਮਿਲ ਵੈਂਦੀ ਹੈ। ਬਰਸਾਤ ਦੇ ਡੀਂਹ ਵਿੱਚ ਲੂਣੀ ਦਾ ਬਹਾਵ ਖੇਤਰ ਗੁਜਰਾਤ ਤੋਂ ਕੱਛ ਤੱਕ ਹੁੰਦੇ। ਮਰੂਸਥਲ ਵਿੱਚ ਗੰਗਾ ਦੇ ਨਾਮ ਤੋਂ ਪ੍ਰਸਿੱਧ ਲੂਣੀ ਨਦੀ ਵਿੱਚ ਜਿਹੜੇ ਵੇਲੇ ਪਾਣੀ ਆਉਂਦੇ ਤਾਂ ਇੱਥਾਂ ਦੇ ਕਿਸਾਨਾਂ ਦੇ ਚਿਹਰੇ ਖਿਲ ਵੈਂਦੇ ਹਨ, ਕਿਉਂਕਿ ਨਦੀ ਵਿੱਚ ਭਰਪੂਰ ਪਾਣੀ ਆਉਣ ਕਰਕੇ ਜ਼ਮੀਨ ਵਿੱਚ ਪਾਣੀ ਦਾ ਲੈਵਲ ਵੱਧ ਵੈਂਦੇ ਅਤੇ ਪਾਣੀ ਉੱਤੇ ਆ ਵੈਂਦੇ। ਇਹ ਪਾਣੀ ਮਿੱਠਾ ਹੁੰਦੇ। ਕਿਸਾਨ ਹੀ ਪਾਣੀ ਨਾਲ ਜੀਰੇ ਅਤੇ ਈਸਬ ਗੋਲ ਦੀ ਵਧੀਆ ਫਸਲ ਉਗੇਂਦੇ ਹਨ। ਕਿਸਾਨਾਂ ਨੂੰ ਰੁਜ਼ਗਾਰ ਵਾਸਤੇ ਘਰੋਂ ਬਾਹਰ ਨਹੀਂ ਵੰਝਣਾ ਪੈਂਦਾ ਅਤੇ ਆਪਣੇ ਹੀ ਖੇਤ ਵਿੱਚ ਭਰਪੂਰ ਪੈਦਾਵਾਰ ਮਿਲ ਵੈਂਦੀ ਹੈ। ਲੂਣੀ ਨਦੀ ਕਿਉਂ ਪ੍ਰਸਿੱਧ ਹੈ? ਕਿਉਂਕਿ ਰੇਗਿਸਤਾਨ ਖੇਤਰ ਤੋਂ ਗੁਜ਼ਰਦੀ ਹੈ ਅਤੇ ਰੇਤ ਵਿੱਚ ਲੂਣ ਦੇ ਕਣ ਪਾਣੀ ਵਿੱਚ ਮਿਲ ਵੈਂਦੇ ਹਨ, ਹੀ ਕਰਕੇ ਨਦੀ ਦਾ ਪਾਣੀ ਖਾਰਾ ਥੀ ਵੈਂਦੇ। ਲੂਣੀ ਦੀ ਇੱਕ ਬਈ ਖਾਸ ਗੱਲ ਹੈ ਕਿ ਇਹ ਨਦੀ ਸਮੁੰਦਰ ਵਿੱਚ ਨਹੀਂ ਬਲਕਿ ਕੱਛ ਦੇ ਰਣ ਵਿੱਚ ਹੀ ਸੁੱਕ ਵੈਂਦੀ ਹੈ। ਲੂਣੀ ਨਦੀ ਭਾਰਤ ਦੀ ਹਿੱਕਾ ਅਨੋਖੀ ਨਦੀ ਹੈ ਜਿਹੜੀ ਪਹਾੜਾਂ ਤੋਂ ਨਿਕਲਦੀ ਹੈ ਪਰ ਨਹੀਂ ਥੀਂਦਾ ਕਿਸੇ ਸਾਗਰ ਨਾਲ ਸੰਗਮ। ਹੀ ਵਾਸਤੇ ਲੂਣੀ ਨੂੰ ਅੰਤਰਸਰਾਵੀ ਨਦੀ ਵੀ ਆਖਦੇ ਹਨ। ਸ਼ੁਰੂ ਵਿੱਚ 100 ਕਿਲੋਮੀਟਰ ਤੱਕ ਨਦੀ ਦਾ ਪਾਣੀ ਮਿੱਠਾ ਹੁੰਦੇ। ਇਹ ਮਿੱਠਾ ਪਾਣੀ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਸਿੰਚਾਈ ਦੇ ਕੰਮ ਆਉਂਦੇ। ਵੈਸੇ ਤਾਂ ਲਗਭਗ 330 ਮੀਲ ਯਾਨੀ ਕਿ 530 ਕਿਲੋਮੀਟਰ ਦੇ ਰਸਤੇ ਨਾਲ ਲੂਣੀ ਖੇਤਰ ਦੀ ਹਿੱਕਾ ਪ੍ਰਮੁੱਖ ਨਦੀ ਹੈ ਅਤੇ ਇਹੋ ਇਕੱਲੀ ਨਦੀ ਸਿੰਚਾਈ ਦੇ ਪਾਣੀ ਦਾ ਇੱਕ ਜ਼ਰੂਰੀ ਸਰੋਤ ਦਾ ਕੰਮ ਕਰੇਂਦੀ ਹੈ। ਲੂਣੀ ਇੱਕ ਮੌਸਮੀ ਨਦੀ ਹੈ ਅਤੇ ਹਿੰਦਾ ਅਪਵਾਹ ਖਾਸ ਤੌਰ ਤੋਂ ਅਰਾਵਲੀ ਸ਼੍ਰੇਣੀ ਦੀ ਦਕਸ਼ਣ ਪੱਛਮ ਢਲਾਨਾਂ ਤੋਂ ਥੀਂਦੇ। ਲੂਣੀ ਨਦੀ ਦੀ ਸਹਾਇਕ ਨਦੀਆਂ ਮਿੱਠੜੀ, ਲੀਲੜੀ, ਜਵਾਈ, ਸੂਕੜੀ, ਬਾਂਡੀ, ਖਾਰੀ ਅਤੇ ਜੋਜੜੀ ਖਾਸ ਨਦੀਆਂ ਹਨ। ਸੱਜੇ ਪਾਸੇ ਤੋਂ ਮਿਲਣ ਵਾਲੀ ਹਿੱਕਾ ਸਹਾਇਕ ਜੋਜੜੀ ਨਦੀ ਹੈ। ਲੂਣੀ ਨਦੀ ਨੂੰ ਭਾਰਤ ਦੀ ਸਭ ਤੋਂ ਉਥਲੀ ਨਦੀ ਵੀ ਆਖਦੇ ਹਨ। ਨਦੀ ਲਗਭਗ 550 ਮੀਟਰ ਦੀ ਉਚਾਈ 'ਤੇ ਪੱਛਮੀ ਅਰਾਵਲੀ ਰੇਂਜ ਦੀ ਪੁਸ਼ਕਰ ਘਾਟੀ ਵਿੱਚ ਅਜਮੇਰ ਦੇ ਕੋਲੋਂ

ਜੀ ਤੁਸਾਂ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਬਾਉਂਡੀ ਥੀ ਗਏ ਸੋਫੀਆ ਮਲਿਕ ਦਾ ਗਾਇਆ ਗੀਤ ਕੈਨੀ ਸੁਣਿਆ ਤੇ ਆਓ ਸੁਣੇਂਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਇਹ ਮਿੱਠਾ ਜਿਹਾ ਗੀਤ।

ਗੀਤ ਪਸੰਦ ਆਇਆ ਹੋ ਸੀ। ਗਾਵਣ ਵਾਲੀ ਹਨ ਸੋਫੀਆ ਮਲਿਕ। ਇਸ ਦੇ ਨਾਲ ਹੀ ਸਰਾਇਕੀ ਪ੍ਰੋਗਰਾਮ ਖਤਮ ਥੀਂਦਾ ਹੈ। ਵਲਾ ਮਿਲਸਾਂ।

0: ਮੈਂ ਵਿਚਾਰ ਪਤਾਵੇਲਾ ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਈ ਕਾਰਜਕ੍ਰਮ ਰੀ 136ਵੀਂ ਕੜੀ ਫੈਲਾ ਇਸਾਰੂ ਆਪ ਹੀ ਸੁਝਾਓ ਮੁਫਤ ਨੰਬਰ 1800117800 ਮਤ ਭੇਜ ਸਕੋ ਹੋ ਨੰਬਰ ਉਜੂ ਸੁਣ ਲੀ ਰਹੋ ਸਾ 1800117800 ਨਰਿੰਦਰ ਮੋਦੀ ਐਪ ਅਰ ਮਾਈ ਜੀ ਓ ਵੀ ਓਪਨ ਫੋਰਮ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ ਆਪ 24 ਜੁਲਾਈ ਤਾਈਂ ਵਿਚਾਰ ਭੇਜ ਸਕੋ ਹੋ ਕੇਂਦਰੀ ਪਰਿਆਵਰਣ ਮੰਤਰੀ ਭੁਪਿੰਦਰ ਯਾਦਵ ਅੱਜ ਕੋਇੰਬਟੂਰ ਮੈਂ ਮਾਨਵ ਵਨਯ ਜੀਵ ਸੰਘਰਸ਼ ਪਰ ਸੈਂਟਰ ਆਫ ਐਕਸਲੈਂਸ ਰੋ ਉਦਘਾਟਨ ਕੀਨੋ ਇਸਾ ਗਈ ਵੈ ਦੇਸ਼ ਭਰ ਮੈਂ ਮਾਨਵ ਵਨਯ ਜੀਵ ਸੰਘਰਸ਼ ਰੀ ਘਟਨਾਵਾਂ ਰੀ ਬਿਹਤਰ ਨਿਗਰਾਨੀ ਸਾਰੂ ਰਾਸ਼ਟਰੀ ਪੋਰਟਲ ਰੀ ਸ਼ੁਰੂਆਤ ਕੀਨੀ ਇਹ ਦੌਰਾਨ ਵੀ ਮੀਟਿੰਗ ਮੈਂ ਇਨਸਾਨਾਂ ਅਰ ਜੰਗਲੀ ਜਨਾਵਰਾਂ ਰਾ ਟਕਰਾਵ ਨਾ ਰੋਕਣ ਸਾਰੂ ਨਵੀਂ ਤਕਨੀਕ ਅਰ ਸਥਾਨੀ ਸਮੁਦਾਇਆਂ ਰੀ ਭਾਗੀਦਾਰੀ ਮੱਤ ਜ਼ੋਰ ਦਿਓ ਬੈਠਕ ਮੈਂ ਵੈ ਕਹਿਓ ਕਿ ਦੇਸ਼ ਰੀ ਸਮ੍ਰਿਧ ਜੈਵ ਵਿਵਿਧਤਾ ਅਰ ਵਨਯ ਜੀਵ ਵਿਰਾਸਤ ਨਾ ਬਚਾਵਣ ਮੈਂ ਵੈਗਿਆਨਿਕ ਅਨੁਸੰਧਾਨ ਰੋ ਖਾਸ ਕਾਮ ਹੈ ਆਖਿਰ ਮੈਂ ਖਾਸ ਸਮਾਚਾਰ ਇਹ ਕਰ ਫਿਰ ਸੁਣ ਲੈ ਰਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਦੌਰਾ ਮੱਥ ਹੈ ਦੋਨੋਂ ਦੇਸ਼ਾਂ ਵਿੱਚ ਕਾਰੋਬਾਰ ਨਿਵੇਸ਼ ਅਰ ਖੇਤਰੀ ਸਹਿਯੋਗ ਮਜ਼ਬੂਤ ਕਰਨ ਦੇ ਬਾਰੇ ਮੈਂ ਚਰਚਾ ਕਰੀ ਚਾਵੇਲਾ ਮੱਧ ਪ੍ਰਦੇਸ਼ ਰਾ ਗਾਂਧੀ ਸਾਗਰ ਬੰਧਾਉ ਕੋਟਾ ਬੂੰਦੀ ਹਲਕਾ ਰਾ ਕਿਸਾਨਾਂ ਨੇ ਪਾਣਤ ਸਾਰੂ ਪਾਣੀ ਮਿਲੇਲਾ ਰਾਜਸਥਾਨ ਵਿਧਾਨ ਸਭਾ ਰਾ 75 ਸਾਲ ਪੂਰਾ ਵੇ ਵਨਰਾ ਸਿਲਸਿਲਾ ਮਾਏ 15 ਜੁਲਾਈ ਨੇ ਖਾਸ ਆਯੋਜਨ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਸ਼ਿਰਕਤ ਕਰੇਲਾ ਵਿਸ਼ਵ ਜਨਸੰਖਿਆ ਦਿਵਸ ਕਾਲ ਮਨਾਇਓ ਜਾਵੇਲਾ ਜਨ ਜਾਗਰੂਕਤਾ ਸਪਤਾਹ ਸਰੂ ਵੇਲਾ ਅਰ ਪ੍ਰਦੇਸ਼ ਮਾਏ ਚੌਮਾਸਾ ਰੀ ਬਿਰਖਾ ਸੁਸਤ ਪੜੀ ਕਰੀਬ 1 ਸਪਤਾਹ ਤਾਈਂ ਬਿਰਖਾ ਕਮ ਵੇ ਵਣ ਰੀ ਸ਼ੰਕਾ ਇਸਾ ਗਈ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਭਿਓ ਨਮਸਕਾਰ
1: ਮੀਡੀਅਮ ਵੇਵ 326.7 ਮੀਟਰ ਅਰਥਾਤ 918 ਕਿਲੋ ਹਰਟਸ ਪਰ DRM ਚੈਨਲ 909 ਕਿਲੋ ਹਰਟਸ ਪਰ FM 100.1 ਮੈਗਾਹਰਟਸ ਪਰ ਔਰ ਮੋਬਾਈਲ ਐਪ ਨਿਊਜ਼ ਔਨ AIR ਪਰ ਆਕਾਸ਼ਵਾਣੀ ਕਾ ਯੇ ਕੋਟਨ ਸਿਟੀ ਚੈਨਲ ਸੂਰਤਗੜ੍ਹ ਹੈ ਸੰਧਿਆ ਕੀ 7 ਬਜ ਚੁਕੇ ਹੈ ਅਬ ਗ੍ਰਾਮੀਣ ਆਪਣਾ ਦੈਨਿਕ ਕਾਰਜਕ੍ਰਮ ਸੁਨੇ ਚੌਪਾਲ

ਲਓ ਜੀ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਲੈ ਕੇ ਤੁਹਾਡਾ ਦੋਸਤ ਜਸਵੀਰ ਸਿੰਘ ਹਾਜ਼ਰ ਹੈ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰ ਲਓ ਦੋਸਤੋ। ਪ੍ਰੋਗਰਾਮ ਦੀ ਅਸੀਂ ਗੱਲ ਕਰੀਏ ਦੋਸਤੋ, ਅੱਜ ਦੇ ਕੁਝ ਦਿਨਾਂ ਬਾਅਦ ਸੌਣ ਮਹੀਨਾ ਸ਼ੁਰੂ ਹੋ ਚੁੱਕਾ ਹੋਊਗਾ ਅਤੇ ਉਸ ਸੌਣ ਮਹੀਨੇ ਦੇ ਅੰਦਰ ਫੁਹਾਰ, ਬਰਸਾਤ, ਗਾਣੇ, ਨੱਚਣਾ ਟੱਪਣਾ, ਇਹ ਸਾਰੀਆਂ ਗੱਲਾਂ ਆਪਣੀ ਉਸ ਪ੍ਰੋਗਰਾਮ ਦੇ ਉਸ ਸੌਣ ਮਹੀਨੇ 'ਚ ਸ਼ੁਰੂ ਹੋਣਗੀਆਂ। ਅਤੇ ਅੱਜ ਦੀ ਅਸੀਂ ਗੱਲ ਕਰ ਲਈਏ ਦੋਸਤੋ, ਸੌਣ ਦਾ ਮਹੀਨਾ ਪੰਜਾਬ ਦੀ ਧਰਤੀ ਲਈ ਅਗਰ ਗੱਲ ਕਰੀਏ ਤਾਂ ਖੁਸ਼ੀਆਂ ਅਤੇ ਹਰਿਆਲੀ ਦਾ ਸੁਨੇਹਾ ਲੈ ਕੇ ਆਉਂਦਾ ਹੈ। ਮੀਂਹ ਦੀਆਂ ਫੁਹਾਰਾਂ ਨਾਲ ਖੇਤ ਲਹਿਰਾਉਣ ਲੱਗ ਪੈਂਦੇ ਹਨ ਅਤੇ ਕਿਸਾਨ ਕੀ ਕਰਦਾ ਜੀ, ਜਿਹੜੀ ਝੋਨੇ ਦੀ ਫਸਲ ਹੈ ਨਾ ਜੀ, ਉਹਦੀ ਸੰਭਾਲ ਵਿੱਚ ਜੁੱਟ ਜਾਂਦੇ ਨੇ। ਪਿੰਡਾਂ ਵਿੱਚ ਸੌਣ ਦੀ ਆਪਣੀ ਰੌਣਕ ਆਉਂਦੀ ਹੈ ਦੋਸਤੋ। ਬਾਗਾਂ ਵਿੱਚ ਪੀਂਘਾਂ ਪੈਂਦੀਆਂ ਹਨ, ਮੁਟਿਆਰਾਂ ਰੰਗ ਬਿਰੰਗੇ ਜਿਹੜੇ ਪੰਜਾਬੀ ਸੂਟ ਪਾ ਕੇ ਗਿੱਧਾ ਗਾਉਂਦੀਆਂ ਨੇ, ਗਿੱਧਾ ਪਾਉਂਦੀਆਂ ਨੇ ਅਤੇ ਉਹਨਾਂ ਦੇ ਸੌਣ ਦੀਆਂ ਬੋਲੀਆਂ ਗਾ ਕੇ ਖੁਸ਼ੀਆਂ ਮਨਾਉਂਦੀਆਂ ਨੇ। ਹਰਿਆਲੀ ਤੀਜ ਦੇ ਮੌਕੇ 'ਤੇ ਜਿਹੜੀ ਔਰਤਾਂ ਇਕੱਠੀਆਂ ਹੋ ਕੇ ਰਵਾਇਤੀ ਰਸਮਾਂ ਨੂੰ ਨਿਭਾਉਂਦੀਆਂ ਹਨ ਅਤੇ ਕਈ ਪਰਿਵਾਰ ਗੁਰਦੁਆਰਿਆਂ ਵਿੱਚ ਮੱਥਾ ਟੇਕ ਕੇ ਸਰਬੱਤ ਦੀ ਭਲੇ ਦੀ ਅਰਦਾਸ ਕਰਦੇ ਹਨ ਅਤੇ ਲੰਗਰ ਦੀ ਸੇਵਾ ਵਿੱਚ ਹਿੱਸਾ ਲੈਂਦੇ ਹਨ। ਔਰ ਦੋਸਤੋ, ਸੌਣ ਪੰਜਾਬ ਦੇ ਵਿੱਚ ਸਿਰਫ ਇੱਕ ਰੁੱਤ ਨਹੀਂ ਹੈ, ਸਗੋਂ ਕੁਦਰਤ, ਸੱਭਿਆਚਾਰ ਅਤੇ ਆਪਸੀ ਪਿਆਰ ਦਾ ਸੁੰਦਰ ਤਿਉਹਾਰ ਹੈ। ਦੋਸਤੋ, ਸੌਣ ਦਾ ਮਹੀਨਾ ਔਰ ਖੁਸ਼ੀਆਂ ਨਾ ਹੋਣ ਇੱਕ ਦੀ ਹੋ ਹੀ ਨਹੀਂ ਸਕਦਾ। ਖੈਰ ਦੋਸਤੋ, ਖੁਸ਼ੀਆਂ ਇਸ ਗੱਲ ਦੀ ਵੀ ਹੈਗੀ ਵੀ ਸਾਡੇ ਸਾਡੇ ਜਿੰਨੇ ਵੀ ਦੋਸਤ ਨੇ ਜੀ, ਉਹ ਬਿਲਕੁਲ ਰੇਡੀਓ ਕੋਲ ਤਿਆਰ ਬੈਠੇ ਨੇ ਜੀ, ਆਪਣੇ ਨਾਂ ਸੁਣਨ ਵਾਸਤੇ, ਆਪਣੀ ਫਰਮਾਇਸ਼ ਸੁਣਨ ਵਾਸਤੇ, ਆਪਣੀ ਗੱਲਬਾਤ ਸੁਣਨ ਵਾਸਤੇ, ਅਤੇ ਅਸੀਂ ਵੀ ਤਿਆਰ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਵਟਸਐਪ 'ਤੇ ਮੈਸੇਜ ਜਾਂ ਕਹਿੰਦੇ ਸੁਨੇਹੇ ਪਹੁੰਚੇ ਨੇ ਜੀ, ਅਸੀਂ ਉਹ ਤੋਂ ਸ਼ੁਰੂਆਤ ਕਰਦੇ ਹਾਂ ਜੀ। ਇਹ ਸੁਨੇਹਾ ਪਹੁੰਚਿਆ ਜੀ ਮੋਟਾਲਾ ਮਹਾਰਾਸ਼ਟਰ ਤੋਂ, ਪੰਜਾਬੀ ਵਿੱਚ ਲਿਖੇ ਵਿਜੇ ਸੁਰਾਲਕਰ, ਰਤਨਾਮਾਲਾ, ਆਰਤੀ ਗੋਰੀ ਅਤੇ ਓਮ ਕੁਮਾਰ ਸੁਮਾਲਕਰ ਲਿਖਦੇ ਨੇ, ਪੰਜਾਬੀ ਗਾਣੇ ਬਹੁਤ ਵਧੀਆ ਲੱਗਦੇ ਨੇ ਅਤੇ ਸਾਨੂੰ ਤੁਹਾਡੇ ਜਿਹੜੇ ਪੈਰ ਹੈ ਜੀ ਨੱਚਣ ਨੂੰ ਮਜਬੂਰ ਕਰ ਦਿੰਦੇ ਆ, ਅਤੇ ਕੋਈ ਗੀਤ ਸਾਨੂੰ ਜ਼ਰੂਰ ਸੁਣਵਾਉਣੇ ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਅਗਲਾ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਮਹਾਰਾਸ਼ਟਰ ਤੋਂ ਹੀ, ਨਰਲੇਸ਼ਵਰ ਨਗਰ ਤੋਂ PS ਨੁਹਾਨਕਰ, ਨਿਰਮਲਾ ਵਿਸ਼ਾਲ ਨੁਹਾਨਕਰ ਦਾ। ਅਤੇ ਆਹ ਸੁਨੇਹਾ ਪਹੁੰਚਿਆ ਜੀ ਮੁਰਾਦਾਬਾਦ ਪਿੰਡ ਦੁਲਾਹਪੁਰ ਉੱਤਰ ਪ੍ਰਦੇਸ਼ ਤੋਂ, ਮੁਕੇਸ਼, ਕਸ਼ਯਪ, ਸ਼ੀਤਲ, ਸੋਨੂੰ, ਸੁਰੇਸ਼, ਰਾਜਪਾਲ, ਕਾਜਲ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਨੀ, ਰਿਤਿਕ ਅਤੇ ਬਲਵੀਰ ਸਿੰਘ ਦਾ ਇਹ ਸੁਨੇਹਾ ਪਹੁੰਚ ਗਿਆ ਸਾਡੇ ਕੋਲ। ਝਾਰਖੰਡ ਤੋਂ ਪਹੁੰਚਿਆ ਜੀ ਵਟਸਐਪ ਸੁਨੇਹਾ ਉੱਤਮ ਕੁਮਾਰ ਭਗਤ, ਸ਼ਵੇਤਾ, ਕੀਸੂ, ਤਾਸੂ, ਅਰਨਵ, ਆਨੰਦ, ਸੱਤਿਅਮ ਅਤੇ ਚੱਕ 14 PSB ਤੋਂ, ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਅਤੇ ਪ੍ਰਦੀਪ ਵੱਲੋਂ। ਅਤੇ ਇਹ ਕਹਿੰਦੇ ਜੀ ਵੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਭਾਅ ਜੀ, ਸਤਿ ਸ਼੍ਰੀ ਅਕਾਲ, ਕਹਿੰਦੇ ਪਿਛਲਾ ਪ੍ਰੋਗਰਾਮ ਸੁਣਿਆ ਬਹੁਤ ਸੋਹਣਾ ਲੱਗਿਆ ਅਤੇ ਮਿਹਰਬਾਨੀ ਤੁਸੀਂ ਸਾਨੂੰ ਸ਼ਾਮਿਲ ਕੀਤਾ, ਸ਼ੁਕਰੀਆ ਜੀ। ਅੱਜ ਵੀ ਅਸੀਂ ਤੁਹਾਨੂੰ ਸ਼ਾਮਿਲ ਕੀਤਾ ਹੈ ਅਤੇ ਵਧੀਆ ਲੱਗਿਆ ਹੋਣਾ ਜੀ। ਅਗਲਾ ਸੁਨੇਹਾ ਪਹੁੰਚਿਆ ਜੀ ਭਾਬਲੀ ਤੋਂ, ਗਜਾਨੰਦ ਯੇਲੇ ਅਤੇ ਨਵਦੀਪ ਵਿਸ਼ਵਜੀਤ ਅਸ਼ੋਕ ਯੇਲੇ। ਅਤੇ ਆਹ ਸੁਨੇਹਾ ਪਹੁੰਚਿਆ ਜੀ ਸਾਡੇ ਦੋਸਤਾਂ ਦਾ ਅਤੇ ਕਹਿੰਦੇ ਜੀ ਲਿਖੀਆਂ ਦੋ ਲੈਣਾ ਜੀ, ਕਾਹੇ ਦੇ 10 ਗਿਲੇ ਜਰਾ, ਕਹਿੰਦੇ ਜੀ ਕਾਹੇ ਦੇ 10 ਗਿਲੇ ਜਾਰਾ, ਮਿੱਟੀ ਨਾਲ ਕਰੇਗਾ ਜਿਉਂਦਿਆਂ ਬੁਲਾ ਲਈ, ਫਿਰ ਕਿਹਦੇ ਨਾਲ ਲੜੇਗਾ, ਮੁੜ ਕੇ ਨਹੀਂ ਪੀਣਾ ਘੁੱਟ ਜ਼ਿੰਦਗੀ ਦੇ ਜਾਮ ਦਾ, ਸਜਣਾ ਜਵਾਬ ਦੇ ਜੀ ਸਾਡੀ ਆਖਰੀ ਸਲਾਮ ਦਾ। ਅਤੇ ਇਹ ਲਿਖ ਕੇ ਭੇਜਿਆ ਜੀ, ਕਹਿੰਦੇ ਸਭ ਤੋਂ ਪਹਿਲਾਂ ਪ੍ਰੋਗਰਾਮ ਪੇਸ਼ ਕਰਤਾ ਭਾਈ ਜਸਵੀਰ ਸਿੰਘ ਜੀ, ਹੁਣ ਉਹਨਾਂ ਨੂੰ ਜੋਸ਼ਨ ਪਰਿਵਾਰ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ।

ਇਹ ਕਬੂਲ ਕਰ ਲਓ ਬਿਲਕੁਲ। ਸਤਿ ਸ਼੍ਰੀ ਅਕਾਲ, ਪਿਛਲਾ ਪ੍ਰੋਗਰਾਮ ਸੁਣਿਆ, ਕਹਿੰਦੇ ਬਹੁਤ ਵਧੀਆ ਲੱਗਿਆ। ਅਤੇ ਲਿਖਦੇ 15 PS ਤੋਂ ਸਰਬਜੀਤ ਸਿੰਘ ਜੋਸ਼ਨ, ਸਰਬਜੀਤ ਕੌਰ ਜੋਸ਼ਨ, ਗੁਰਮਨ ਸਿੰਘ ਜੋਸ਼ਨ, ਆਦਰਸ਼ਪਾਲ ਜੋਸ਼ਨ ਮੇਲਬਰਨ ਤੋਂ, ਰੋਬਿਨ ਸਿੰਘ ਜੋਸ਼ਨ ਬੈਂਕੋਵਰ ਤੋਂ। ਪਰ ਜੋਸ਼ਨ ਸਾਹਿਬ ਇੱਕ ਗੱਲ ਕਹਾਂਗੇ, ਆਖਰੀ ਸਲਾਮ ਨਹੀਂ ਹੈ ਦੋਸਤੋ, ਇਹ ਆਖਰੀ ਸਲਾਮ ਹੋ ਵੀ ਨਹੀਂ ਸਕਦਾ ਜਦ ਤੱਕ ਤੁਹਾਡਾ ਪਿਆਰ ਮੁਹੱਬਤ ਇਸ ਪ੍ਰੋਗਰਾਮ ਮਿਲਦਾ ਰਹੇਗਾ। ਇਹ ਜਿਹੜਾ ਬੂਟਾ ਸੀ ਨਾ, ਇਹ ਜਿਹੜਾ ਬੋਰਡ ਦਾ ਪੇੜ ਬਣ ਗਿਆ, ਇਹ ਐਵੇਂ ਅੱਗੇ ਵੱਧਦਾ ਰਹੂਗਾ। ਮਗਰ ਤੁਸੀਂ ਇਹ ਆਖਰੀ ਸਲਾਮ ਨਾ ਸਮਝੋ, ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ, ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਜ਼ਰੂਰ ਖਤ ਪਾਉਣਾ। ਆਹ ਖਤ ਪਹੁੰਚਿਆ ਜੀ, ਸੁਣਿਆ ਪਹੁੰਚਿਆ ਜੀ ਸਾਡੇ ਕੋਲ ਸੂਰਤਗੜ੍ਹ ਤੋਂ। ਲੇਖ ਰਾਜ ਸ਼ਾਕਿਆ, ਪਵਨ ਕੁਮਾਰ, ਰਵੀ ਕੁਮਾਰ, ਸੁਰਜੀਤ ਸਿੰਘ, ਕੁੰਦਨ ਲਾਲ ਸ਼ਾਕਿਆ, ਮੋਟਰ ਗੈਰਾਜ, ਪੂਰੇ ਸਟਾਫ ਵੱਲੋਂ। ਕਹਿੰਦੇ ਜਸਵੀਰ ਸਿੰਘ, ਸਾਡਾ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਜੀ, ਅਤੇ ਲਾਜਵਾਬ ਪ੍ਰਸਤੁਤੀ ਵਾਸਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਅਤੇ ਤੁਹਾਡਾ ਸੁਨੇਹਾ ਪਹੁੰਚ ਗਿਆ ਜੀ ਸਾਡੇ ਤੱਕ, ਔਰ ਸੁਨੇਹਾ ਅਸੀਂ ਸ਼ਾਮਿਲ ਕਰ ਲਿਆ। ਅਗਲਾ ਸੁਨੇਹਾ ਪਹੁੰਚਿਆ ਜੀ, ਪੰਜਾਬੀ 'ਚ ਲਿਖ ਕੇ ਭੇਜਿਆ ਜੀ, ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ, ਜਿਹੜੇ ਪੱਕੇ ਸਰੋਤਾ ਜੀ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਣਵਾ, ਹੰਸਰਾਜ ਭਾਟੀਆ, ਮਨੀ ਰਾਮ, ਰਣਜੀਤ ਸਿੰਘ ਕਰੋੜੀਵਾਲ ਅਤੇ ਸੁਰਿੰਦਰ ਭਾਦੂ। ਕਹਿੰਦੇ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲਾਈਵ ਸੁਣ ਰਹੇ ਹਾਂ, ਅਤੇ ਸਭ ਤੋਂ ਪਹਿਲਾਂ ਦਾ ਇਸ ਪ੍ਰੋਗਰਾਮ ਦੇ 30 ਵਰੇ ਪੂਰੇ ਹੋਣ ਦਾ ਜਾਂ ਰਹਿਣ ਰਹੇ ਹਨ, ਅਤੇ ਉਸ ਦੀਆਂ ਸਾਰੇ ਆਕਾਸ਼ਵਾਣੀ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਅਤੇ ਪਿਛਲੇ ਪ੍ਰੋਗਰਾਮ ਵਿੱਚ ਰਜੇਸ਼ ਚੱਡਾ ਜੀ ਦੀ ਆਵਾਜ਼ ਸੁਣੀ ਮਿਲੀ, ਅਤੇ ਬਹੁਤ ਖੁਸ਼ੀ ਇਸ ਮੌਕੇ 'ਤੇ, ਅਤੇ ਸਾਨੂੰ ਵੀ ਸਾਨੂੰ ਗੀਤ ਸੁਣਨਾ, ਬਿਲਕੁਲ ਗੀਤ ਸੁਣਵਾਵਾਂਗੇ ਗੁਰਦੁਆਰਾ ਸਾਹਿਬ ਤੋਂ। ਸਭ ਤੋਂ ਪਹਿਲਾਂ ਜਿਹੜੇ 30 ਵਰੇ ਹੋਣ ਲੱਗੇ ਨਾ ਦੋਸਤੋ, ਇਹ ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਪਿਆਰ ਦੇ ਨਾਲ, ਤੁਹਾਡੀ ਇਹ ਜਿਹੜੀ ਗੱਲਬਾਤ ਦੇ ਨਾਲ ਸਾਡੇ ਸੁਨੇਹੇ ਪੂਰੇ ਪਹੁੰਚੇ ਜੀ। ਸ਼ੁਕਰੀਆ ਦੋਸਤੋ, ਤੁਸੀਂ ਮਿਲ ਪਾਇਆ, ਅਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਮਿੱਟੀ ਦੀ ਖੁਸ਼ਬੂ ਵਾਲੇ ਬਾਈ ਜੀ, ਇੱਕ ਫਰਮਾਇਸ਼ ਸਾਡੀ ਵੀ ਪੂਰੀ ਕਰ ਦਿਓ, ਰੱਬ ਮਿਹਰ ਕਰੂਗਾ। ਇਹ ਲਿਖ ਕੇ ਭੇਜਿਆ ਜੀ ਸੂਰਤਗੜ੍ਹ ਰਾਜਸਥਾਨ ਤੋਂ, ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੀਬੀ ਚਾਨਵੀਕਾ। ਸਾਡੇ ਦੋਸਤ ਲਿਖਦੇ ਨੇ ਕਿ ਜੀ ਮਿੱਟੀ ਦੀ ਖੁਸ਼ਬੂ ਨਾਮ ਤੋਂ ਇੰਨਾ ਪਿਆਰ ਹੋ ਗਿਆ ਕਿ ਜੀ ਜਿਹੜੇ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ ਨਾ, ਅਸੀਂ ਸੁਣਨਾ ਨਹੀਂ ਭੁੱਲਦੇ। ਅਤੇ ਬਹੁਤ ਸਾਲਾਂ ਤੋਂ ਅਸੀਂ ਰੈਗੂਲਰ ਲਿਸਨਰ ਹੈ, ਅਤੇ ਸਾਡੀ ਫਰਮਾਇਸ਼ ਲਿਖਣਾ ਅਸੀਂ ਨਹੀਂ ਭੁੱਲਦੇ। ਪਿਛਲੇ ਪ੍ਰੋਗਰਾਮ 'ਚ ਇੱਕ ਵਾਰ ਮੋਹਨ ਅਲੋਕ ਜੀ ਦੀ ਵਾਰਤਾ ਡੱਕੇ ਸੁਣੀ, ਅਤੇ ਪੁਰਾਣੀ ਯਾਦ ਫਿਰ ਦਿਲ 'ਤੇ ਦਸਤਕ ਦੇ ਗਈ, ਅਤੇ ਤੁਹਾਡੇ ਪੰਜਾਬੀ ਦੀ ਜਿਹੜੀ ਸੁਨੇਹੇ, ਚੁਣੇ ਹੋਏ ਪੰਜਾਬੀ ਗੀਤ ਅਤੇ ਖੱਤ ਪੜ੍ਹਨ ਦਾ ਜਿਹੜਾ ਅੰਦਾਜ਼ ਹੈ ਨਾ ਜੀ, ਅਤੇ ਕਹਿੰਦੇ ਜੀ ਸਾਨੂੰ ਫਿਰ ਤੋਂ ਮਜਬੂਰ ਕਰ ਦਿੰਦੇ ਜੀ ਗੀਤ ਦੇ ਖੱਤ ਲਿਖਣ ਦਾ। ਅਤੇ ਜਿਹੜਾ ਤੁਸੀਂ ਪ੍ਰੋਗਰਾਮ 'ਚ ਜਿਹੜੇ ਵੀ ਗੀਤ ਸ਼ਾਮਿਲ ਕਰਦੇ ਹੋ, ਸਾਨੂੰ ਬਹੁਤ ਚੰਗਾ ਲੱਗਦਾ ਜੀ, ਅਤੇ ਜਿਹੜੇ ਤੁਹਾਡੇ ਦੁਆਰਾ ਗੀਤਾਂ ਦਾ ਜਿਹੜਾ ਤੁਸੀਂ ਚੈਨ ਕਰਦੇ ਹੋ, ਸਿਲੈਕਟ ਕਰਦੇ ਹੋ, ਬਹੁਤ ਵਧੀਆ ਲੱਗਦਾ। ਢੇਰ ਸਾਰੇ ਖੱਤ ਤੁਸੀਂ ਸ਼ਾਮਿਲ ਕਰਦੇ ਹੋ, ਮਨ ਮੋਹ ਲੈਂਦਾ ਜੀ। ਅਤੇ ਕਹਿੰਦੇ ਅੱਜ ਦੇ ਦੌਰ ਦੇ ਅੰਦਰ ਕਿ ਅਲੱਗ ਅਲੱਗ ਆਵਾਜ਼ 'ਚ ਪ੍ਰੋਗਰਾਮ ਸੁਣਨ ਨੂੰ ਸਾਨੂੰ ਮਿਲਦਾ, ਅਤੇ ਐਵੇਂ ਲੱਗਦਾ ਜਿਵੇਂ ਅਸੀਂ ਰੋਟੀ ਦੇ ਨਾਲ ਸਲਾਦ ਖਾ ਰਹੇ ਹਾਂ। ਵਾਹ ਜੀ ਵਾਹ ਮਿਸ਼ਨ ਸਾਹਿਬ, ਰੋਟੀ ਨਾਲ ਸਵਾਦ ਦੀ ਜਿਹੜਾ ਸਲਾਦ ਦਾ ਸਵਾਦ ਹੈ ਨਾ ਜੀ, ਉਹ ਬਹੁਤ ਵਧੀਆ ਲੱਗਦਾ ਜੀ। ਸ਼ੁਕਰੀਆ ਜੀ। ਅਤੇ ਕਹਿੰਦੇ ਪਿਛਲੇ ਪ੍ਰੋਗਰਾਮ 4-5 ਪ੍ਰੋਗਰਾਮ ਆਪ ਜੀ ਨੇ ਪੇਸ਼ ਕੀਤੇ, ਚੰਗੇ ਲੱਗੇ, ਅਤੇ ਕੁਛ ਜ਼ਿਆਦਾ ਲਿਖਣ ਦਾ ਮਨ ਕੀਤਾ, ਅਤੇ ਸੰਭਵ ਹੋ ਤਾਂ ਕਹਿੰਦੇ ਜੀ ਸਾਨੂੰ ਗੀਤ ਸੁਣਵਾ ਦਿਓ ਚੁਬਾਰੇ ਵਾਲੀ ਵਾਰੀ। ਬਿਲਕੁਲ ਗੀਤ ਵੀ ਸੁਣਾਵਾਂਗੇ ਮਿਸ਼ਨ ਸਾਹਿਬ, ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਕੁਛ ਸੁਨੇਹੇ ਸ਼ਾਮਿਲ ਕਰ ਲਈਏ। ਅਤੇ ਕਹਿੰਦੇ ਜੀ ਇੰਨੇ ਲਿਖੇ ਬਹੁਤ ਸਮਝਣਾ, ਘੱਟ ਲਿਖਿਆ ਜ਼ਿਆਦਾ ਸਮਝਣਾ, ਅਤੇ ਉਮਰ ਦੇ ਨਾਲ ਹੱਥ ਜਿਹੜੇ ਥੱਕ ਜਾਂਦੇ ਆ, ਪਰ ਦਿਲ ਸਾਡਾ ਜਵਾਨ ਰਹਿੰਦਾ। ਅਤੇ ਮਿਸ਼ਨ ਸਾਹਿਬ ਤੋਂ ਤਾਂ ਅਸੀਂ ਸਮਝ ਗਏ ਜੀ, ਜਿਹੜੇ ਤੁਸੀਂ ਗੀਤ ਦੀ ਫਰਮਾਇਸ਼ ਕੀਤੀ ਨਾ ਚੁਬਾਰੇ ਵਾਲੀ ਵਾਰੀ, ਅੱਧੀ ਖੁੱਲ੍ਹੀ ਨਾ ਸਾਰੀ, ਅਤੇ ਬਸ ਉਹ ਗੀਤ ਦਾ ਸਮਝ ਗਏ ਜੀ, ਤੁਸੀਂ ਦਿਲ ਜਵਾਨ ਹੈ ਜੀ ਤੁਹਾਡਾ ਜੀ। ਅਤੇ ਕਹਿੰਦੇ ਜੀ ਦਿਲ ਹੈ ਕਿ ਮੰਨਦਾ ਹੀ ਨਹੀਂ, ਅਤੇ ਜਿਹੜੇ ਸਰੋਤਾ ਸਾਡੇ ਆ, ਜਿਹੜੇ ਅੱਜ ਦਿਲ ਦੇ ਜਿਹੜੇ ਜ਼ਰੀਏ ਅਸੀਂ ਯਾਦ ਕੀਤਾ। ਅਤੇ ਕਹਿੰਦੇ ਇਹਦੇ ਇਲਾਵਾ ਜੀ ਮੈਂ ਸੂਰਤਗੜ੍ਹ ਕੇਂਦਰ 'ਚ ਆਕਸਮਿਕ ਉਦਘੋਸ਼ਕ ਜਿਹੜੇ ਕੈਜੂਅਲ ਅਨਾਊਂਸਰ ਰਹੇ ਹਾਂ ਜੀ, ਅਤੇ ਪ੍ਰੋਗਰਾਮ ਪੇਸ਼ ਕਰਨ 'ਚ ਪੂਰਾ ਦਮ ਲਾ ਦਿਆ ਕਰਦਾ ਸੀ, ਅਤੇ ਅੱਜ ਇਸ ਦੌਰ ਦੇ ਵਿੱਚ ਜਿਹੜੇ ਸਾਡੇ ਦੂਸਰੇ ਉਦਘੋਸ਼ਕ, ਪੂਰਵ ਉਦਘੋਸ਼ਕ ਜਿਹੜੇ ਹੈ ਨਾ ਜੀ, ਸਭ ਤੋਂ ਜ਼ਿਆਦਾ ਐਕਟਿਵ ਹੋ, ਅਤੇ ਇਹਨਾਂ ਦੇ ਕਾਰਨ ਸਾਰੇ ਪੁਰਾਣੇ ਸਾਥੀ ਪ੍ਰੋਗਰਾਮ ਵਿੱਚ ਪੇਸ਼ ਕਰਨ ਦੇ ਦੌਰਾਨ ਕੀਤੀ ਗਈ ਮਿਹਨਤ, ਅਤੇ ਅੱਜ ਵੀ ਆਕਾਸ਼ਵਾਣੀ ਨਾਲ ਜੁੜੇ ਹੋਏ ਹਾਂ। ਸ਼ੁਕਰੀਆ ਦੋਸਤੋ ਤੁਸੀਂ। ਅਤੇ ਮਿਸ਼ਨ ਸਾਹਿਬ ਕਹਿੰਦੇ ਕਿ ਮੈਂ ਆਪਣੇ ਕੰਮ ਦੇ ਨਾਲ ਕਰਦੇ ਸਮੇਂ ਦਿਲ ਅਤੇ ਕੰਨ ਰੇਡੀਓ ਦੇ ਜ਼ਰੀਏ ਤੁਹਾਡੇ ਨਾਲ ਜੋੜੇ ਰੱਖਦਾ, ਅਤੇ ਦਿਲ ਤੋਂ ਅਖੀਰੀ ਸਾਹ ਤੱਕ ਆਕਾਸ਼ਵਾਣੀ ਜ਼ਰੀਏ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ। ਦੋਸਤੋ ਇਹ ਹੈ ਪਿਆਰ ਮੁਹੱਬਤ। ਸ਼ੁਕਰੀਆ ਮਿਸ਼ਨ ਸਾਹਿਬ, ਵੈਸੇ ਤੁਸੀਂ ਸਾਡੇ ਕਿੱਤੇ ਨਾਲ ਜੁੜੇ ਹੋ, ਇੱਕ ਅਨਾਊਂਸਰ ਕੰਸੋਲ ਦੇ ਉੱਪਰ ਕਿੰਨੀ ਮਿਹਨਤ ਕਰਦਾ ਪ੍ਰੋਗਰਾਮ, ਤੁਹਾਡੇ ਤੋਂ ਛਿਪਿਆ ਨਹੀਂ ਹੈ। ਬਾਕੀ ਤੁਸੀਂ ਸਾਡੀ ਇਹ ਜਿਹੜੀ ਪਿੱਠ ਥਪਥਪਾਈ ਹੈ, ਸਾਨੂੰ ਸ਼ਾਬਾਸ਼ੀ ਦਿੱਤੀ ਹੈ, ਸ਼ੁਕਰੀਆ। ਬਸ ਇਹ ਪਿਆਰ ਮੁਹੱਬਤ ਤੁਹਾਡਾ ਚਾਹੀਦਾ, ਅਤੇ ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਸਾਨੂੰ ਖੱਤ ਜ਼ਰੂਰ ਪਾਓ। ਅਗਲਾ ਸੁਨੇਹਾ ਪਹੁੰਚਿਆ ਜੀ ਨਾਰਾਇਣ ਬਾਬਾ ਪੱਟੀ ਬਲੀਆ ਤੋਂ, ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਦਾ। ਅਤੇ ਕਹਿੰਦੇ ਜੀ ਵੀ ਆਰ ਜੇ ਸਾਹਿਬ ਸ਼ੁਭਰਾਤਰੀ, ਸ਼ੁਭਰਾਤਰੀ ਤਾਂ ਹਜੇ ਬਹੁਤ ਦੂਰ ਪਈ ਹੈ ਜੀ, ਸਾਡੇ ਤਾਂ 11:10 'ਤੇ ਸ਼ੁਭਰਾਤਰੀ ਹੋ ਗਈ, ਫਿਰ ਵੀ ਥੋੜ੍ਹੀ ਸ਼ੁਭਰਾਤਰੀ ਅਸੀਂ ਕਬੂਲ ਕਰਦੇ ਹਾਂ, ਅਤੇ ਸਾਨੂੰ ਕਹਿੰਦਾ ਪੰਜਾਬੀ ਗੀਤ ਜ਼ਰੂਰ ਸੁਣਾਵਾਂਗੇ। ਅਗਲਾ ਸੁਨੇਹਾ ਪਹੁੰਚਿਆ ਪਰਮਵੀਰ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ, ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਨੀਤੀ ਗਰੋਵਰ, ਪਵਨੀਤ ਗਰੋਵਰ, ਵਿਕਰਮਜੀਤ ਗਰੋਵਰ। ਅਤੇ ਕਹਿੰਦੇ ਸਤਿ ਸ਼੍ਰੀ ਅਕਾਲ, ਕਿਰਪਾ

ਕਰਕੇ ਸਾਡੀ ਫਰਮਾਇਸ਼ 'ਤੇ ਕੋਈ ਵੀ ਮਿੱਠਾ ਜਾਂ ਸੁਰੀਲਾ ਪੰਜਾਬੀ ਲੋਕ ਗੀਤ ਸਾਨੂੰ ਜ਼ਰੂਰ ਸੁਣਾਓ। ਬਿਲਕੁਲ ਸੁਣਾਵਾਂਗੇ ਜੀ, ਲੋਕ ਗੀਤ ਵੀ ਸੁਣਾਵਾਂਗੇ, ਪ੍ਰੋਗਰਾਮ ਸੁਣਦੇ ਰਹੋ। ਅਗਲਾ ਸੁਣਿਆ ਪਹੁੰਚਿਆ ਜਸਵੀਰ ਸਿੰਘ ਜੀ, ਕਹਿੰਦਾ ਜੀ ਸਾਡਾ ਪਿਆਰ ਭਰਾ ਨਮਸਕਾਰ। ਨਮਸਕਾਰ ਜੀ, ਅਤੇ ਇਹ ਲਿਖ ਕੇ ਭੇਜਿਆ ਜੀ, ਕਹਿੰਦਾ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ। ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜਲਾ ਰਾਠੌੜ, ਵਿਸ਼ਾਲ ਨਿਸ਼ਾ ਨੇ ਸਾਨੂੰ ਸੁਣਿਆ ਭੇਜਿਆ ਜੀ, ਅਤੇ ਮਜਨੂੰ ਦਾ ਟਿੱਲਾ ਤੋਂ ਸਾਨੂੰ ਸੁਣਿਆ ਭੇਜਿਆ, ਵਟਸਐਪ ਸੁਣਿਆ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ ਨੇ ਸਾਨੂੰ ਸੁਨੇਹਾ ਭੇਜਿਆ ਜੀ। ਗੁਜਰਾਤ ਗਾਂਧੀ ਗ੍ਰਾਮ ਤੋਂ ਪ੍ਰਵੀਨ ਸੋਨੀ, ਪੂਜਾ ਪਾਇਲ ਅਤੇ ਜਗਦੀਸ਼ ਚੋਰੀ ਨੇ ਸਾਨੂੰ ਇਹ ਸੁਨੇਹਾ ਭੇਜਿਆ ਜੀ। ਧਨੌਰੀ ਤੇਲੀਵਾਲਾ ਉੱਤਰਾਖੰਡ ਤੋਂ ਵਟਸਐਪ ਸੁਨੇਹਾ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ ਨੇ ਵੀ ਸੁਨੇਹਾ ਭੇਜਿਆ, ਅਤੇ ਪਿੰਡ ਕਲਾਣਾ, ਤਹਿਸੀਲ ਭਾਦਰਾਂ, ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵਿਕਰਮ ਕੜਾਸਰਾ, ਸਚਿਨ, ਸਤੀਸ਼, ਯੋਗੇਸ਼, ਯੂਧਵ ਕੜਵਾਸਰਾ, ਕੁੰਦਨ ਜਾਖੜ, ਲੀਲਾਧਰ ਸਵਾਮੀ, ਕ੍ਰਿਸ਼ਨ ਮੋਇਲ, ਕੀੜੂ ਰਾਮ ਜੋਈਆ, ਹਨੂੰਮਾਨ ਸਹਾਰਨ ਅਤੇ ਸੁਨੀਲ ਪਾਇਵਾਲ ਸ਼ਰਮਾ। ਅਤੇ ਸਾਨੂੰ ਗੀਤ ਸੁਣਾਓ, ਗੀਤ ਵੀ ਸੁਣਾਵਾਂਗੇ, ਸੋਨ ਮਹੀਨੇ ਦੀ ਗੀਤ ਹੈ ਜੀ, ਜ਼ਰੂਰ ਸੁਣਾਵਾਂਗੇ। ਪਿੰਡ ਖਾਰੀਆਂ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਪ੍ਰਤਾਪ ਜਨਾਕਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਿਆਰੀਆ ਵੀ ਨੇ ਵੀ ਸਾਨੂੰ ਸੁਨੇਹਾ ਭੇਜਿਆ। ਅਤੇ ਮਹਾਰਾਸ਼ਟਰ ਤੋਂ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਮਲ ਸਾਹਨੀ, ਪਿੰਕੀ ਸਾਹਨੀ, ਅਫਜ਼ਲ ਮਲਿਕ, ਸੰਦੀਪ ਮੱਕੜ, ਨਿੱਪੀ ਸਾਹਨੀ ਅਤੇ ਸੁਨੀਤਾ ਸਾਹਨੀ ਨੇ ਲਿਖ ਕੇ ਭੇਜੇ ਜੀ। ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਸਾਨੂੰ ਬਹੁਤ ਵਧੀਆ ਲੱਗਦਾ, ਸਾਨੂੰ ਕੋਈ ਵੀ ਗੀਤ ਜ਼ਰੂਰ ਸੁਣਵਾ, ਗੀਤ ਜ਼ਰੂਰ ਸੁਣਵਾਵਾਂਗੇ ਤੁਹਾਨੂੰ। ਪਿੰਡ ਬਨਵਾਲਾ, ਹਨਵੰਤਾ, ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਸਕਿਤਾ, ਯਾਸ਼ਿਕਾ, ਮਾਤਾ ਦੇ ਵਿਦਿਆ ਦੇਵੀ ਅਤੇ ਸਾਰਾ ਮਾਇਲ ਪਰਿਵਾਰ ਇਹ ਗੀਤ ਸੁਣਨਾ ਚਾਹੁੰਦੇ, ਸੁਣਾਵਾਂਗੇ ਜੀ ਤੁਹਾਨੂੰ। ਅਤੇ ਅਗਲਾ ਸੁਨੇਹਾ ਪਹੁੰਚਿਆ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਔਰ ਸ਼ਿਵਾਂਸ਼ ਵਰਮਾ ਦਾ ਵੀ ਸਾਡਾ ਸੁਨੇਹਾ ਸਾਡੇ ਤੱਕ ਪਹੁੰਚ ਗਿਆ ਜੀ। ਬਿਲਕੁਲ ਜੀ ਆਇਆਂ ਨੂੰ ਆਖਦੇ ਹਾਂ ਜੀ, ਆਹ ਸੁਨੇਹਾ ਪੰਜਾਬੀ 'ਚ ਲਿਖ ਕੇ ਭੇਜਿਆ ਜੀ ਸਾਡੇ ਸਾਥੀਆਂ ਨੇ। ਰੇਡੀਓ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪੈਂਦੀ ਹੈ, ਕਹਿੰਦੇ ਰੂਹ ਨੂੰ ਵੀ ਇੱਕ ਨਈ ਤਾਜ਼ਗੀ ਮਿਲਦੀ ਹੈ, ਸੁਰਾਂ ਦੇ ਸਹਾਰੇ ਕਿੰਨੇ ਰਿਸ਼ਤੇ ਬਣ ਜਾਂਦੇ ਨੇ, ਰੇਡੀਓ ਦੇ ਨਾਲ ਸੁਨੇ ਪਲ ਹੀ ਸੱਜ ਜਾਂਦੇ ਨੇ, ਨਾ ਕੋਈ ਦਿਖਾਵਾ, ਨਾ ਕੋਈ ਸ਼ੋਰ ਸ਼ਰਾਬਾ, ਰੇਡੀਓ ਦਾ ਹਰ ਲਫ਼ਜ਼ ਲੱਗੇ ਦਿਲ ਦਾ ਜਵਾਬ, ਵਕਤ ਬਦਲ ਗਿਆ, ਜ਼ਮਾਨਾ ਵੀ ਨਵਾਂ ਹੋ ਗਿਆ, ਪਰ ਰੇਡੀਓ ਨਾਲ ਪਿਆਰ ਅੱਜ ਵੀ ਉਹ ਜਿਹਾ ਰਿਹਾ, ਹਵਾ ਦੀਆਂ ਲਹਿਰਾਂ ਅਤੇ ਜੋ ਪਿਆਰ ਵਿਖੇਰਦਾ ਏ, ਰੇਡੀਓ ਹਰ ਦਿਲ ਨੂੰ ਮੁਸਕੁਰਾਉਣਾ ਸਿਖਾਉਂਦਾ ਹੈ, ਜਿੱਥੇ ਸ਼ਬਦ ਮੁੱਕ ਜਾਣ ਉੱਥੇ ਸੁਰ ਬੋਲ ਪੈਂਦੇ ਨੇ, ਰੇਡੀਓ ਦੇ ਸਾਥ ਨਾਲ ਹਰ ਦਿਨ ਸੋਹਣੇ ਲੱਗਦੇ ਨੇ ਅਤੇ ਸਾਡੇ ਰੂਹ ਦੀ ਖੁਰਾਕ ਆਕਾਸ਼ਵਾਣੀ। ਸ਼ੁਕਰੀਆ ਜੀ, ਲਿਖ ਕੇ ਭੇਜਿਆ ਜੀ ਇਹ ਸਾਨੂੰ ਹਨੂੰਮਾਨਗੜ੍ਹ, ਪਿੰਡ ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ ਅਤੇ ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ। ਸ਼ੁਕਰੀਆ ਜੀ, ਕਬੂਲ ਹੈ ਜੀ ਤੁਹਾਡੀ, ਸਤਿ ਸ਼੍ਰੀ ਅਕਾਲ। ਟੈਗੋਰ ਗਾਰਡਨ ਹੈ ਦਿੱਲੀ ਤੋਂ ਰਵਿੰਦਰ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ। ਪ੍ਰੋਗਰਾਮ 'ਤੇ ਅਗਲਾ ਸੁਨੇਹਾ ਪਹੁੰਚਿਆ ਜੀ, ਅਤੇ ਹਾਂਸੀ ਤੋਂ ਰਾਜੂ ਮਿਗਲਾਣੀ, ਬਬੀਤਾ ਮਿਗਲਾਣੀ, ਸੁਭਾਸ਼ ਯੋਗੀ, ਬੱਬੂ ਡੱਬੂ, ਅਤੇ ਆਹ ਸੁਨੇਹਾ ਪਹੁੰਚਿਆ ਜੀ ਮਿੱਟੀ ਦੀ ਖੁਸ਼ਬੂ ਪੇਸ਼ ਕਰਤਾ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਅਤੇ ਪਿਛਲੇ ਹਫ਼ਤੇ ਦਾ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਲੱਗਿਆ ਸਾਨੂੰ, ਜਿਵੇਂ ਹੀਰ ਰਾਂਝਾ, ਰੂਪ ਬਸੰਤ, ਮਲਿਕ ਕੀਮਾ, ਮਿਰਚਾ ਸਾਹਿਬ ਅਤੇ ਸ਼੍ਰੀ ਫਰਹਾਦ ਲੈਲਾ ਮਜਨੂੰ ਦੇ ਲੋਕ ਗੀਤ ਸਾਨੂੰ ਜ਼ਰੂਰ ਸੁਣਵਾਓ। ਪਿੰਡ ਅਰਾਇਣ ਤੋਂ ਬਨਵਾਰੀ ਲਾਲ ਜੈਪਾਲ, ਬਿਮਲਾ ਸੋਨੂ, ਮਮਤਾ ਮੋਕਸ਼, ਦੀਕਸ਼ਾ ਵਿਕਰਮ ਜੈਪਾਲ ਅਤੇ ਪੂਨਮ ਝਾਲੀਆ। ਸ਼ੁਕਰੀਆ ਜੀ ਦੋਸਤੋ, ਤੁਸੀਂ ਇਹ ਸੁਣਨ ਦੀ ਜ਼ਾਹਿਰ ਕੀਤੀ ਹੈ, ਇੱਛਾ ਕੀਤੀ ਹੈ, ਅਤੇ ਜ਼ਰੂਰ ਸੁਣਾਵਾਂਗੇ। ਅਗਲਾ ਸੁਨੇਹਾ ਪਹੁੰਚਿਆ ਜੀ, ਕਹਿੰਦੇ ਜੀ ਆਦਰਣੀ ਆਰ ਜੀ ਮਹੁਦੇ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਿੱਟੀ ਦੀ ਖੁਸ਼ਬੂ ਕਹਿੰਦੇ ਹਰੇਕ ਸ਼ੁੱਕਰਵਾਰ ਅਸੀਂ ਸੁਣਦੇ ਹਾਂ ਅਤੇ ਬਹੁਤ ਚੰਗਾ ਲੱਗਦਾ, ਅਤੇ ਪਿਛਲਾ ਪ੍ਰੋਗਰਾਮ ਅਸੀਂ ਸੁਣਿਆ ਅਤੇ ਕੀ ਚੰਗੇ ਲੱਗੇ, ਤੁਹਾਡੀ ਕਹਾਣੀ ਬਹੁਤ ਚੰਗੀ ਲੱਗੀ, ਅਤੇ ਸ਼ਾਨਦਾਰ ਪ੍ਰਸਤੁਤੀ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ। ਅਤੇ ਇਹ ਪਿੰਡ ਖੋਖਰਾ ਵਾਲੀ ਤੋਂ ਵਿਨੋਦ ਬਾਰਾ ਸਾਹਿਬ, ਵਿਸ਼ਾਲ ਬਾਰਾ ਸਾਹਿਬ, ਵਿਕਾਸ ਬਾਰਾ ਸ਼ਾਹ, ਰੋਸ਼ਨੀ ਬਾਰਾ ਸਾਹਿਬ, ਸ਼ਗੁਨ ਬਾਰਾ ਸਾਹਿਬ। ਅਤੇ ਮਲੋੜ ਤੋਂ ਸਾਡੇ ਸਾਥੀ ਨੇ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜੂ ਜਾਜੋਰੀਆ, ਗੁੱਡੂ ਨੇ ਵੀ ਸਾਨੂੰ ਸੁਨੇਹਾ ਲਿਖ ਕੇ ਭੇਜਿਆ। ਅਤੇ ਦੋਸਤੋ, ਇਹ ਸੁਨੇਹਾ ਤਾਂ ਪੜ੍ਹ ਰਹੇ ਹਾਂ, ਪਰ ਸਾਡੇ ਦੋ

ਨਵਾਂ ਗੀਤ ਸੁਣਵਾਉਂਦੇ ਹਾਂ ਜੀ ਤੁਹਾਨੂੰ ਵੀ ਸੁਣਦੇ ਰਹੋ ਪ੍ਰੋਗਰਾਮ। ਅਤੇ ਪਿੰਡ ਪੰਚਾਇਤ ਬਠਿੰਡਾ ਛੱਤੀਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਲਾਦ ਰਾਜਿੰਦਰ ਵਰਮਾ, ਯਸ਼ ਪ੍ਰਿਆਣ ਵਰਮਾ, ਅਲੀਕਾ ਡੱਬਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ, ਕੁਲਦੀਪ ਗਾਂਧੀ, ਅਤੇ ਕੋਈ ਵੀ ਗੀਤ ਸੁਣਵਾ ਤੋਂ ਸੁਣਵਾ ਦਿੰਦੇ ਹਾਂ ਜੀ। ਅਤੇ ਆਹਾ ਪੰਜਾਬੀ ਸੁਣ ਕੋਈ ਵੀ ਸੁਖਵੀਰ ਅਮਰਗੜ੍ਹ ਤੋਂ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਗੁਰਮੀਤ ਸਿੰਘ ਮੀਤਾ, ਨਵੀਂ ਦਿੱਲੀ ਤੋਂ। ਅਤੇ ਆਹ ਸੁਨੇਹਾ ਪਹੁੰਚਿਆ ਜੀ ਲਾਤੂਰ ਤੋਂ ਉਸਮਾਨ ਸ਼ੇਖ ਫੌਜੀ, ਸਾਇਆ ਬਾਨੂ ਸ਼ੇਖ, ਅਤੇ ਬਾਬਾ ਸ਼ੇਖ, ਸਿਮਰ ਸ਼ੇਖ, ਅਤੇ ਕ੍ਰਿਸ਼ਮਾ ਸ਼ੇਖ। ਮਿੱਟੀ ਦੀ ਖੁਸ਼ਬੂ ਕਹਿੰਦੇ ਜੀ ਕੋਈ ਵੀ ਪੰਜਾਬੀ ਲੋਕ ਗੀਤ ਸੁਣਵਾ ਦਿਉ। ਇਹ ਲਿਖ ਕੇ ਭੇਜਿਆ ਜੀ ਮੱਧ ਪ੍ਰਦੇਸ਼ ਤੋਂ ਪੈਰੂ ਲਾਲ ਵਕਤਾਰੀਆ, ਧਾਕੜ ਭੋਲਾ ਵਕਤਾਰੀਆ, ਪ੍ਰਵੀਨ ਵਕਤਾਰੀਆ, ਅਤੇ ਰਿਆਂਸ਼ ਵਕਤਾਰੀਆ, ਅਤੇ ਪ੍ਰਤੀਕ ਵਕਤਾਰੀਆ ਨੇ ਵੀ ਸਾਨੂੰ ਇਹ ਲਿਖ ਕੇ ਭੇਜਿਆ ਸੁਨੇਹਾ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ ਯਸ਼ੂ, ਨਿਰੰਜਨ ਸਿੰਘ, ਸੋਮਿਆ ਸਿੰਘ, ਅਵਰ ਸਿੰਘ ਨੇ ਵੀ ਸਾਨੂੰ ਸੁਨੇਹਾ ਭੇਜਿਆ। ਵਿਜੇ ਪਾਟਿਲ ਮਹਾਰਾਸ਼ਟਰ ਜਲਾਨਾ ਤੋਂ। ਅਤੇ ਆਹ ਸੁਨੇਹਾ ਭੇਜਿਆ ਜੋਧਪੁਰ ਤੋਂ ਸ਼੍ਰੀ ਰਾਮ ਜਾਨੀ, ਅਤੇ ਗੁਰਵਿੰਦ ਜਾਨੀ ਦਾ। ਸਹਾਰਨਪੁਰ ਤੋਂ ਜੋਨ ਡਿਕੋਸਟਰਾ, ਰੋਜ ਡਿਕੋਸਟਰਾ, ਪਰ ਡਿਕੋਸਟਰਾ, ਵਿਲਸ ਡਿਕੋਸਟਰ ਨੇ ਸਾਨੂੰ ਸੁਨੇਹਾ ਭੇਜਿਆ। ਹਨੁਮਾਨਗੜ੍ਹ ਟਾਊਨ ਤੋਂ ਸੁਲਤਾਨ ਸਿੰਘ ਤਰੜ, ਕ੍ਰਿਸ਼ਨ ਮੁਕੇਸ਼, ਰਾਮਚੰਦਰ, ਕਪਿਲ ਦੇਵ, ਕਾਂਤਾ ਚੌਧਰੀ, ਅਤੇ ਨੇ ਬਹੁਤ ਸਾਰੇ ਸਾਥੀ। ਮਹਾਰਾਸ਼ਟਰ ਤੋਂ ਆਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈ ਸ਼੍ਰੀ ਮਹਿਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਅਤੇ ਰਾਮ ਨਿਵਾਸ ਅਗਰਵਾਲ, ਧਾਨਾ ਜੈ ਟਿਵਿਲੂ, ਅਤੇ ਕੁਲਥੇ। ਕੋਈ ਵੀ ਗੀਤ 'ਚ ਕਹਿੰਦਾ ਸ਼ਾਮਿਲ ਕਰ ਲਿਓ, ਬਿਲਕੁਲ ਸ਼ਾਮਿਲ ਕਰਾਂਗੇ। ਪਿੰਡ ਫਰਾਂਸੀ, ਜ਼ਿਲ੍ਹਾ ਸਿਰਸਾ, ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪ੍ਰਵਿਸ਼ਚੰਦਰ ਕੁਮਾਰ ਡੂਡੀ, ਅਤੇ ਪਿੰਡ ਹੀਰਾਵਾਲੀ ਫਾਜ਼ਿਲਕਾ ਪੰਜਾਬ ਤੋਂ ਲਾਲ ਹਜ਼ਾਰੀ ਲਾਲ ਪੁਰੋਹਿਤ, ਮੋਹਨੀ ਪਾਰਿਕ, ਭੁਪਿੰਦਰ ਪਾਰਿਕ ਨੇ ਵੀ ਸਾਨੂੰ ਸੁਨੇਹਾ ਲਿਖ ਕੇ ਭੇਜਿਆ। ਅਤੇ ਆਹ ਸੁਨੇਹਾ ਪਹੁੰਚਿਆ ਜੀ ਵਾਰਡ ਨੰਬਰ 6 ਸਿਰਸਲਾ, ਚੂਰੂ, ਰਾਜਸਥਾਨ ਤੋਂ ਸੰਦੀਪ ਸਿੰਘ ਸੋਨਗਰਾ, ਪ੍ਰਾਚੀ ਸੋਨਗਰਾ, ਸੋਮਲ ਸੋਨਗਰਾ, ਕਾਰਤਿਕ ਸੋਨਗਰਾ, ਅਤੇ ਇਹਨੇ ਪਰਿਵਾਰ ਦੇ ਦੂਸਰੇ ਲੋਕ। ਅਤੇ ਸੁਨੇਹਾ ਪਹੁੰਚਿਆ ਜੀ ਵੀਰਗਾਮ ਗੁਜਰਾਤ ਤੋਂ ਅਜੀਤ ਕੁਮਾਰ, ਭਾਵਾਸਰ, ਪਰਮਿਲਾ, ਭਾਵਸਾਰ। ਸੁਨੇਹਾ ਪਹੁੰਚਿਆ ਜੀ ਪੰਜਾਬੀ 'ਚ ਲਿਖ ਕੇ, ਕਿਤੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਦੇ ਲਾਈਵ ਸੁਣ ਰਹੇ ਹਾਂ, ਅਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਦੋਸਤਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਅਤੇ ਵਾਹਿਗੁਰੂ ਕਰੇ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣਾ। ਅਤੇ ਤੁਹਾਡੇ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ ਲੱਗਦਾ, ਖੂਬਸੂਰਤ ਲੱਗਦਾ, ਦਿਲੋਂ ਧੰਨਵਾਦ ਕਰਦਾ ਹਾਂ ਜੀ। ਅਤੇ ਕਿਸੇ ਗੀਤ ਵਿੱਚ ਸਾਨੂੰ ਸ਼ਾਮਿਲ ਕਰ ਲਓ। ਅਤੇ ਪਿੰਡ ਡਾਖਨਾ ਨਿਮਨਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਤੇ ਕਰਮਜੀਤ ਕੌਰ ਨੇ ਸਾਨੂੰ ਲਿਖ ਕੇ ਭੇਜਿਆ। ਸ਼ੁਕਰੀਆ ਜੀ ਤੁਹਾਡੀ ਇਸ ਦੁਆਵਾਂ ਦਾ, ਆਸ਼ੀਰਵਾਦ ਦਾ। ਅਤੇ ਮੁਲਤਾਨੀ ਟਾਂਡਾ ਤੋਂ, ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿਲੂ ਨਾਇਕ, ਮਧੂ ਨਾਇਕ ਨੇ ਵੀ ਸਾਨੂੰ ਸੁਨੇਹਾ ਭੇਜਿਆ ਵਟਸਐਪ 'ਤੇ। ਆਹ ਭੇਜਿਆ ਜੀ ਯੂਪੀ ਤੋਂ ਫਾਰੂਕ ਖਾਨ, ਅਲੀ ਖਾਨ, ਫੇਜ਼ੀਰ ਫਿਰਾਜ, ਫਰਹੀਨ ਫਰਹਾਨ ਤਾਰੀਆ ਨੇ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ। ਗੁਰਤੇਜ ਔਲਖ, ਹਰਜੋਤ ਔਲਖ, ਅਤੇ ਸਾਥੀਆਂ ਦਾ, ਚੱਕ 19 GD ਘੜਸਾਣਾ ਤੋਂ ਆਹ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ, ਸਾਡੇ ਸਾਥੀਆਂ ਦਾ। ਅਤੇ ਕਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ, ਸੋਮਾ ਰਾਣੀ ਅਮਰਗੜ੍ਹ ਤੋਂ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਚੱਕ 1P ਅਨੂਪਗੜ੍ਹ ਵੱਲੋਂ, ਗੁਰਬਚਨ, ਬੇਦਿਲ, ਰਾਜ, ਬਲਵਿੰਦਰ ਥਿੰਦ, ਅਤੇ ਰੁਪਿੰਦਰ ਰੂਬੀ। ਅਤੇ ਕਹਿੰਦੇ ਜੀ ਮਿੱਟੀ ਦੀ ਖੁਸ਼ਬੂ ਦਾ ਜਿਹੜਾ ਦੋਸਤਾਂ ਦਾ, ਜਿੰਨਾ ਵੀ ਤਮਾਮ ਦੋਸਤਾਂ ਦਾ, ਕਹਿੰਦੇ ਪ੍ਰੋਗਰਾਮ 'ਚ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਕਹਿੰਦੇ ਜਨਮ ਦਿਨ ਆ ਰਿਹਾ ਜੀ 12 ਤਰੀਕ ਨੂੰ, ਤੁਹਾਡੇ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਪ੍ਰੋਗਰਾਮ 1996 'ਚ ਕਹਿੰਦੇ ਸ਼ੁਰੂ ਹੋਇਆ ਸੀ, ਸਾਨੂੰ ਚੰਗਾ ਲੱਗਦਾ ਜੀ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰੇ। ਸ਼ੁਕਰੀਆ ਜੀ ਇਹ ਤੁਹਾਡੇ ਆਸ਼ੀਰਵਾਦ ਦਾ। ਅਤੇ ਆਹ ਸੁਨੇਹਾ ਪਹੁੰਚਿਆ ਕਰਨਵੀਰ ਹਾਊਸ ਭੁੱਚੋ ਕੈਂਚੀਆ ਤੋਂ, ਬਠਿੰਡਾ ਪੰਜਾਬ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ ਵੀਰੇਂਦਰ, ਕੁਲਦੀਪ ਸੀਮੂ, ਏਕਮ ਦਮਨ, ਅਭਿਜੋਤ। ਅਤੇ ਆਹ ਪਹੁੰਚਿਆ ਜੀ ਸੁਨੇਹਾ ਮੱਧ ਪ੍ਰਦੇਸ਼ ਤੋਂ, ਉਸਮਾਨ ਖੱਤਰੀ, ਰਿਜਵਾਨ ਖੱਤਰੀ, ਅਬਦੁਲ ਗਫਾਰ ਖੱਤਰੀ। ਅਤੇ ਸਹਾਰਨਪੁਰ ਤੋਂ ਸੈਯਦ ਸਬ ਮਸੂਸਰ, ਸ਼ਾਇਨਾ ਹਸਨ, ਅਕਸਾ ਨਜ਼ਰੀਆ, ਨਾਜ਼ੀਆ, ਆਫੀਆ, ਇਬਰਾਹਿਮ ਸੱਦਾਮ ਵੀ ਸਾਨੂੰ ਸੁਨੇਹਾ ਲਿਖ ਕਰ ਭੇਜਦੇ ਨੇ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੀ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਨੇ ਵੀ ਸਾਨੂੰ ਸੁਨੇਹਾ ਲਿਖ ਕੇ ਭੇਜਿਆ। ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾ ਢਿੰਗੀਆ ਨੇ ਵੀ ਲਿਖ ਕੇ ਭੇਜਿਆ ਸਾਨੂੰ ਸੁਨੇਹਾ। ਹਰੀਸ਼ ਸ਼ਰਮਾ ਸੂਰਤਗੜ੍ਹ ਤੋਂ ਕਹਿੰਦੇ ਕੋਈ ਵੀ ਅੱਛਾ ਜਿਹਾ ਗੀਤ ਸੁਣਾ ਦਿਓ ਜੀ ਲਤਾ ਮੰਗੇਸ਼ਕਰ। ਦੇਖੋ ਦੋਸਤੋ ਇਹ ਪੰਜਾਬੀ ਪ੍ਰੋਗਰਾਮ ਹੈ, ਤੁਸੀਂ ਪੰਜਾਬੀ ਪ੍ਰੋਗਰਾਮ ਦੇ ਅੰਦਰ ਲਤਾ ਮੰਗੇਸ਼ਕਰ ਦੀ ਵੀ ਆਵਾਜ਼ 'ਚ ਵੀ ਸਾਨੂੰ ਗੀਤ ਸੁਣਾਵਾਂਗੇ, ਕੋਈ ਅੱਛਾ ਜਿਹਾ ਗੀਤ ਸਾਨੂੰ ਜ਼ਰੂਰ ਸੁਣਾਵਾਂਗੇ, ਪੰਜਾਬੀ ਗੀਤ ਵੀ ਸੁਣਾਵਾਂਗੇ। ਅਤੇ ਤੁਸੀਂ ਸਾਨੂੰ ਸੁਨੇਹਾ ਲਿਖ ਕੇ ਭੇਜੋ ਜੀ। ਨਈ ਬਸਤੀ ਗੰਜ ਟੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ, ਮੁਹੰਮਦ ਕਲੀਮ ਹਾਸ਼ਮੀ, ਪਿੰਡ ਖਾਰੀਆਂ, ਜ਼ਿਲ੍ਹਾ ਡੀਲਾ, ਪਿੰਡ ਖਾਰੀਆਂ ਢਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਸਤਵੀਰ ਸਿੰਘ ਬਿਜਰਾਣੀਆ, ਦਵਿੰਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ ਬਾਰਜੂ, ਨਵਿਆ ਬਿਜਰਾਣੀਆ ਦਾ। ਅਤੇ ਬਹੁਤ ਵਧੀਆ ਲੱਗਦਾ ਕਹਿੰਦੇ ਪ੍ਰੋਗਰਾਮ। ਸ਼ੁਕਰੀਆ ਜੀ। ਆਹ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਕੁਰਲਾਵਲੀ ਤੋਂ, ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੋਰੀਨ ਅਸਾਨਾ, ਮੁਹੰਮਦ ਕੈਫ ਅੰਸਾਰੀ, ਅਤੇ ਛੱਤੀਗੜ੍ਹ

ਤੋਂ ਰਿਜਵਾਨ ਖਾਨ, ਆਇਸ਼ਾ ਸਬੀਆ ਅੰਸ ਔਰ ਰਿਹਾਨ ਦਾ ਵੀ ਸਾਨੂੰ ਸੁਨੇਹਾ ਪਹੁੰਚਿਆ ਜੀ। ਇਹ ਸੁਨੇਹਾ ਲਿਖ ਕੇ ਭੇਜਿਆ ਜੀ ਬਲੋਤਰਾ ਰਾਜਸਥਾਨ ਤੋਂ ਮੋਹਨ ਲਾਲ ਪ੍ਰਜਾਪਤ, ਮਾਣਕ ਊਸ਼ਾ ਬਾਲਾ ਅਤੇ ਤਿਵੀ ਪ੍ਰਜਾਪਤ ਦਾ। ਚੌਂਕਟੀ ਬਲਵੰਦ ਸ਼ਹਿਰ ਤੋਂ ਮੁਹੰਮਦ ਸਈਦ ਅੱਬਾਸੀ, ਨਿਗਤ ਪਰਵੀਨ ਅੱਬਾਸੀ, ਸ਼ਾਹਨਾ ਨਵਾਜ਼ ਅੱਬਾਸੀ, ਸਰਫਰਾਜ ਅੱਬਾਸੀ, ਫਦੀਨ ਅੱਬਾਸੀ, ਸੁਹਾਨ ਅੱਬਾਸੀ ਅਤੇ ਅਰਜਨ ਅੱਬਾਸੀ ਨੇ ਵੀ ਸਾਨੂੰ ਸੁਨੇਹਾ ਲਿਖ ਕੇ ਭੇਜਿਆ ਜੀ। ਆਹ ਸੁਨੇਹਾ ਪਹੁੰਚਿਆ ਜੀ ਕੇਸਰੀ ਸਿੰਘ ਤੋਂ, ਰਾਜਕੁਮਾਰ ਠਠਈ, ਕਮਲ ਠਠਈ, ਮਗਨ ਲਾਲ ਸੋਮਾਨੀ, ਬਿੰਦਾ ਟੇਲਰ, ਮੁਨਸ਼ੀ ਰਾਮ ਮਹਿੰਦਰਾ, ਹੀਰਾ ਲਾਲ ਗਜਰਾ, ਅਸ਼ੋਕ ਮਿੱਤਲ, ਤਾਰਾ ਚੰਦ ਦਾਇਮਾ। ਕਹਿੰਦੇ ਜੀ ਕੋਈ ਵੀ ਗੀਤ 'ਚ ਸਾਡਾ ਨਾਮ ਸ਼ਾਮਿਲ ਕਰ ਲਿਓ। ਸ਼ੁਕਰੀਆ ਦੋਸਤੋ, ਪ੍ਰੋਗਰਾਮ ਦੇ ਅੰਦਰ ਤੁਸੀਂ ਇਸ ਤਰ੍ਹਾਂ ਸਾਨੂੰ ਇਹ ਸੁਨੇਹੇ ਭੇਜਦੇ ਰਹੋ। ਅਗਲਾ ਸੁਨੇਹਾ ਪਹੁੰਚਿਆ ਜੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਦੇ ਅੰਦਰ, ਅਮਰਪੁਰਾ ਜਾਲੂ ਖਾੜ ਤੋਂ ਜਗਦੀਸ਼ ਚੰਦਰ ਪ੍ਰਜਾਪਤੀ, ਵਿਮਲਾ ਪ੍ਰਜਾਪਤੀ, ਮੋਨੂ ਪ੍ਰਜਾਪਤੀ, ਰਾਜਿੰਦਰ ਪ੍ਰਜਾਪਤੀ ਦਾ, ਅਤੇ ਕਰਨਾਲ ਹਰਿਆਣਾ ਤੋਂ ਵਿਜੇਂਦਰ ਕੁਮਾਰ ਜੈਮਾਨ, ਜੈਜਾਨ, ਕਾਂਤਾ ਰਾਣੀ, ਗੁੰਜਨ, ਸਾਹਿਲ ਔਰ ਵਾਣੀ ਜੈਜਾਨ, ਅਤੇ ਕੁਰੂਕਸ਼ੇਤਰ ਤੋਂ ਸਾਡੇ ਦੋਸਤ ਨੇ ਜੀ ਬਸੰਤ ਕੁਮਾਰ ਸਿਨਹਾ, ਅਜੇ ਕੁਮਾਰ ਸਿਨਹਾ, ਅਭੈ ਕੁਮਾਰੀ ਸਨਾਤਨੀ, ਅਤੇ ਰਿਮੀ, ਤਨੂਸ਼੍ਰੀ ਗੁਪਤਾ ਅਤੇ ਰੇਖਾ ਦੇਵੀ। ਅਤੇ ਆਹ ਸੁਨੇਹਾ ਪਹੁੰਚਿਆ ਜੀ ਰਾਮ ਲਾਲ ਚੰਦਰ

ਪ੍ਰਜਾਪਤੀ, ਮੋਨੂ ਪ੍ਰਜਾਪਤੀ, ਰਾਜਿੰਦਰ ਪ੍ਰਜਾਪਤੀ ਦਾ, ਅਤੇ ਕਰਨਾਲ ਹਰਿਆਣਾ ਤੋਂ ਵਿਜੇਂਦਰ ਕੁਮਾਰ ਜੈਮਾਨ, ਜੈਜਾਨ, ਕਾਂਤਾ ਰਾਣੀ, ਗੁੰਜਨ, ਸਾਹਿਲ ਔਰ ਵਾਣੀ ਜੈਜਾਨ, ਅਤੇ ਕੁਰੂਕਸ਼ੇਤਰ ਤੋਂ ਸਾਡੇ ਦੋਸਤ ਨੇ ਜੀ ਬਸੰਤ ਕੁਮਾਰ ਸਿਨਹਾ, ਅਜੇ ਕੁਮਾਰ ਸਿਨਹਾ, ਅਭੈ ਕੁਮਾਰੀ ਸਨਾਤਨੀ, ਅਤੇ ਰਿਮੀ ਤਨੁਸ਼੍ਰੀ ਗੁਪਤਾ ਅਤੇ ਰੇਖਾ ਦੇਵੀ। ਅਤੇ ਆਹ ਸੁਣਿਆ ਪਹੁੰਚੇ ਜੀ ਰਾਮ ਲਾਲ ਚੰਦਰਵਸ਼ੀ, ਕ੍ਰਿਸ਼ਨਾ ਚੰਦਰਵਸ਼ੀ, ਕਾਜਲ ਮੀਨਾਕਸ਼ੀ ਅਤੇ ਦਲੀਪ ਕੁਮਾਰ ਚੰਦਰਵਸ਼ੀ, ਲਿਖਿਆ ਜੀ ਮੱਧ ਪ੍ਰਦੇਸ਼ ਤੋਂ। ਅਤੇ ਸਨਾਵਤ ਅਸ਼ੋਕ ਵਰਮਾ ਜੀ ਪਹੁੰਚ ਗਏ ਨੇ ਸਾਡੇ ਨਾਲ, ਆਰ ਸੀ ਕਾਂਬੜੇ, ਕਰੁਣਾ ਮੀਨਾ, ਅਸ਼ਵਨੀ ਅਤੇ ਵਿਪੁਲ ਕਾਂਬੜੇ ਵੀ ਪਹੁੰਚ ਗਏ ਜੀ। ਅਤੇ ਇਹ ਸਾਰੇ ਜਿਹੜੇ ਦੋਸਤ ਨੇ ਇਹਨਾਂ ਨੇ ਸਾਨੂੰ ਸੁਨੇਹਾ ਲਿਖ ਕੇ ਭੇਜਿਆ ਸੀ ਵਟਸਐਪ 'ਤੇ, ਅਤੇ ਸਾਡੇ ਦੋਸਤਾਂ ਦਾ ਸਾਰਿਆਂ ਦਾ ਸੁਨੇਹਾ ਅਸੀਂ ਪੜ੍ਹਤਾ ਜਿੰਨੇ ਵੀ ਸਾਡੇ ਦੋਸਤ ਸੀ। ਅਤੇ ਕਹਿੰਦੇ ਜੀ ਵੀ ਸਾਉਣ ਮਹੀਨੇ ਦੀ ਆਪਾਂ ਗੱਲ ਕੀਤੀ ਸੀ ਦੋਸਤੋ, ਅਤੇ ਆਪਾਂ ਹੁਣ ਇੱਕ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ ਸਾਉਣ ਮਹੀਨੇ ਦਾ, ਅਤੇ ਆਓ ਸੁਣਦੇ ਹਾਂ ਹੰਸਰਾਸ ਹੰਸ ਦੀ ਆਵਾਜ਼ ਇਹ ਗੀਤ।

ਇਹਨਾਂ ਦੇ ਸਾਥੀ ਨੇ ਐਸ ਕੇ ਸ਼ਰਮਾ ਮੋਹਨ ਸਿੰਘ ਅਤੇ ਦੀਪਾ ਸੇਠ ਜਗਤਾ ਟਿੱਲ। ਸ਼ੁਕਰੀਆ ਦੋਸਤੋ, ਤੁਸੀਂ ਵੀ ਖਤ ਲਿਖਿਆ ਅਤੇ ਆਹ ਸਾਡੇ ਸਾਥੀਆਂ ਦਾ ਖਤ ਪਹੁੰਚਿਆ ਸੀ ਅਤੇ ਇਹਨਾਂ ਦਾ ਸਾਡੇ ਕੋਲ ਵਟਸਐਪ ਮੈਸੇਜ ਪਹੁੰਚ ਗਿਆ। ਖਤ ਅਸੀਂ ਪਾਸੇ ਰੱਖਦੇ ਨੇ ਜੀ ਇਹਨਾਂ ਦਾ। ਅਤੇ ਪਿੰਡ ਦੌਲਤਪੁਰਾ ਸ਼੍ਰੀ ਗੰਗਨਰ ਅਤੇ ਸ਼ੋਲਾਲ ਬੈਨੀਵਾਲ, ਸ਼ਾਂਤੀ ਬੈਨੀਵਾਲ, ਮੰਜੂ ਮੋਹਿਤ ਅਤੇ ਹੇਮਦਾ। ਅਤੇ ਗਾਂਧੀ ਚੌਂਕ ਰੋਪੜ ਪੰਜਾਬ ਤੁਹਾਡੇ ਦੇ ਮੀਕਾ ਬਲਵਿੰਦਰ ਬਿਰਕ, ਜੈਤਕ ਬਿਰਕ ਅਤੇ ਮੀਕਾ ਬਿਰਕ ਦਾ ਵੀ ਪ੍ਰੋਗਰਾਮ ਦੇ ਵਿੱਚ ਖਤ ਪਹੁੰਚ ਗਿਆ ਜੀ। ਅਗਲਾ ਖਤ ਪਹੁੰਚਿਆ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਤੋਂ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਸਾਨੂੰ ਚੰਗਾ ਲੱਗਦਾ ਅਤੇ ਪ੍ਰੋਗਰਾਮ ਸੁਣਿਆ ਵਧੀਆ ਲੱਗਿਆ। ਅਤੇ ਇਹ ਲਿਖ ਕੇ ਭੇਜਿਆ ਜੀ ਮਲੋਟ ਪੰਜਾਬ ਤੋਂ, ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਣੀ, ਸੀਮਾ ਮਿਗਲਾਣੀ, ਵਿਵਾਨ, ਧਰਮਪਾਲ, ਗੁਰਚਰਨ ਗਰੋਵਰ, ਮਹਾਵੀਰ ਸੰਧੂ ਅਤੇ ਰਮੇਸ਼ ਮਿਗਲਾਣੀ ਦਾ। ਅਤੇ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬਗਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਨੇ ਸਾਨੂੰ ਖਤ ਲਿਖ ਕੇ ਭੇਜਿਆ। ਆਹ ਸਾਡੇ ਖਾਤੀਆਂ ਦਾ ਵੀ ਸਾਥੀ ਜਿਹੜੇ ਇਹਨਾਂ ਨੇ ਸਾਨੂੰ ਵਟਸਐਪ ਸੁਨੇਹਾ ਭੇਜਿਆ ਸੀ ਅਤੇ ਇਸ ਕਰਕੇ ਅਸੀਂ ਸ਼ਾਮਿਲ ਕਰ ਲਿਆ ਜੀ। ਇਹਨਾਂ ਦਾ ਖਤ ਵੀ ਤੁਹਾਡਾ ਪਹੁੰਚਿਆ ਜੀ ਅਤੇ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਲਿਆ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਦਾ। ਤਾਂ ਬਿਲਕੁਲ ਦੋਸਤੋ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਅੰਦਰ ਸ਼ਾਮਿਲ ਹੋਇਓ। ਅਤੇ ਆਹ ਦੋ ਖਤ ਰਹਿ ਗਏ ਜੀ ਸਾਡੇ ਕੋਲ ਪਹੁੰਚਿਆ ਜੀ ਮੇਨ ਪਾਠ ਸੁਰਜ ਗਜਾ ਤੋਂ, ਸੋਨੀਆ ਥਾਪਾ, ਸੋਨਮ ਥਾਪਾ, ਰਮੇਸ਼ ਥਾਪਾ ਅਤੇ ਰੇਸ਼ਮਾ ਥਾਪਾ, ਆਬੀਦਾ ਥਾਪਾ ਅਤੇ ਬਿਹਾਰੀ ਕਲੋਨੀ ਲੋਨੀ ਤੋਂ ਪ੍ਰਵੀਨ ਡੋਮ, ਸਰਫੁਦੀਨ ਡੋਮ, ਵਲੀ ਡੋਮ ਅਤੇ ਕੁਮਾਰੀ ਡਬਲਿਊ ਡੋਮ ਅਤੇ ਮਥੁਰਾ ਤੋਂ ਵਸੀਮ ਆਸਮਾ, ਵਕਰਮ ਆਸਮਾ ਅਤੇ ਉੱਲਾਹ ਆਸਮਾ ਦਾ ਵੀ ਖਤ ਪਹੁੰਚ ਗਿਆ ਜੀ। ਅਤੇ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ ਅਤੇ ਸ਼ੋਭਾ ਨਾਇਕ ਦਾ ਵੀ ਸਾਡੇ ਕੋਲ ਖਤ ਪਹੁੰਚ ਗਿਆ ਜੀ। ਸ਼ੁਕਰੀਆ ਦੋਸਤੋ, ਤੁਸੀਂ ਸਾਨੂੰ ਖਤ ਲਿਖੇ ਨੇ, ਤੁਹਾਡੇ ਖਤ ਤੁਹਾਡੇ ਤੱਕ ਪਹੁੰਚ ਗਏ ਜੀ, ਅਜੋ ਜਵਾਬ ਵੀ ਅਸੀਂ ਦੇ ਤਾ ਜੀ। ਦੋਸਤੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅਤੇ ਮੇਲਾਂ ਦਾ ਸਿਲਸਿਲਾ, ਅਤੇ ਮੇਲ ਸ਼ੁਰੂ ਕਰਦੇ। ਪਹਿਲਾ ਮੇਲ ਪਹੁੰਚਿਆ ਸੈਕਟਰ ਥੜਥੜ ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵਰ ਸਿੰਘ ਠਾਕੁਰ ਕੈਂਥਲ ਅਤੇ ਅਮਨਦੀਪ ਕਾਲਕਾ ਤੋਂ, ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਨੇ ਵੀ ਸਾਨੂੰ ਇਹ ਜੀਮੇਲ ਸਾਨੂੰ ਕੀਤਾ ਹੈ ਜੀ। ਅਤੇ ਨੇਪਾਨਗਰ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪਰਖਰ ਸ਼ਾਹ, ਨੀਤੀ ਸ਼ਾਹ, ਸੁਰਬੀ, ਅਸ਼ਵਨੀ, ਮੰਗਲ ਬੈਨ ਸ਼ਾਹ ਅਤੇ ਰਾਜਿੰਦਰ ਸ਼ਾਹ। ਅਤੇ ਆਹ ਮਾਹੌਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਅਤੇ ਬਹੁਤ ਸਾਰੇ ਸਾਥੀ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਸ਼ੁਕਰੀਆ ਦੋਸਤੋ, ਤੁਸੀਂ ਇਸ ਤਰ੍ਹਾਂ ਮੇਲ ਲਿਖਦੇ ਰਹੋ। ਆਹ ਮੇਲ ਪਹੁੰਚ ਗਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਹਨਮਾਗੜ ਟਾਮ ਤੋਂ, ਰਜਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਜਸ਼ੀਨ ਜਿਸ਼ਾਨ ਖਾਨ ਦਾ। ਅਤੇ ਪ੍ਰੋਗਰਾਮ ਕਹਿੰਦੇ ਜੀ ਪੇਸ਼ਕਰਤਾ ਆਰਜੇ ਜਸਵੀਰ ਸਿੰਘ ਜੀ, ਸਾਥੀਓ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। 12 ਜੁਲਾਈ ਨੂੰ ਮਿੱਟੀ ਦੀ ਖੁਸ਼ਬੂ ਦਾ ਹੈਪੀ ਬਰਥਡੇ ਆ ਜੀ, ਅਤੇ ਸਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੋਸਤੋ। ਅਤੇ ਅਸੀਂ ਚਾਹੁੰਦੇ ਹਾਂ ਕਿ ਵੀ ਪ੍ਰੋਗਰਾਮ ਆਪ ਜੀ ਸਭ ਦੀ ਮਿਹਨਤ ਨਾਲ ਇਹ ਦਿਨ ਦੁੱਗਣੀ ਰਾਤ ਚੌਗਣੀ ਦੀ ਤਰ੍ਹਾਂ ਆਸਮਾਨ ਨੂੰ, ਬੁਲੰਦੀਆਂ ਨੂੰ ਛੂਆ। ਅਤੇ ਇਹ ਪ੍ਰੋਗਰਾਮ ਸਾਡੇ ਪਰਿਵਾਰ ਦੇ ਨਾਲ ਬੈਠ ਕੇ ਅਸੀਂ ਸੁਣਦੇ ਹਾਂ ਤਾਂ ਬਹੁਤ ਵਧੀਆ ਲੱਗਦਾ। ਸ਼ੁਕਰੀਆ ਦੋਸਤੋ। ਅਤੇ ਹਨੂਮਾਨਗੜ੍ਹ ਟਾਮ ਤੋਂ ਇਹਨਾਂ ਨੇ ਲਿਖਿਆ ਜੀ, ਸ਼ੁਕਰੀਆ ਮੁਹੰਮਦ ਸਾਹਿਬ। ਅਗਲਾ ਜਿਹੜਾ ਮੇਲ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਅਤੇ ਇਹ ਸਾਥੀ ਸਾਡੇ ਨੇ ਜੀ, ਕਹਿੰਦੇ ਜੀ ਇਹਨਾਂ ਨੇ ਲਾਈਨਾਂ ਲਿਖ ਕੇ ਭੇਜੀਆਂ ਜੀ। ਕਹਿੰਦੇ ਜੀ ਮਨ ਸਮਝਾ ਲੈ, ਚਿੱਤ ਪਰਚਾ ਲੈ, ਸ਼ੁਕਰ ਮਨਾ ਲੈ ਸਾਈਂ ਦਾ, ਨਿੱਕੀ ਨਿੱਕੀ ਗੱਲ 'ਤੇ ਮੱਥੇ ਵੱਟ ਨਹੀਂ ਪਾਈ ਦਾ, ਦਿਨ ਛਪਿਆ ਹੈ ਫਿਰ ਚੜੇਗਾ, ਰਾਤ ਸਦਾ ਤਾਂ ਰਹਿਣੀ ਨਹੀਂ, ਰੱਖ ਉਮੀਦਾਂ ਕਰ ਹੌਂਸਲਾ, ਇੰਜ ਨਹੀਂ ਚਿੱਤ ਡੁਲਾਈ ਦਾ, ਘਰ ਛੱਡ ਅਤੇ ਸਫ਼ਰ ਦੇ ਉੱਤੇ ਔਖੇ ਸੌਖੇ ਤਾਂ ਰਹਿੰਦੀ ਹੈ, ਐਵੇਂ ਖਿੱਚ ਕੇ ਨਖਰੇ ਕਰਕੇ ਨਹੀਂ ਕਿਰਦਾਰ ਗਵਾਈ ਦਾ, ਸਰਦ ਮੌਸਮ ਕੁਝ ਦਿਨ ਸੂਰਜ ਦੀ ਵੀ ਚੱਲਦੀ ਨਹੀਂ, ਇੰਜ ਦੇ ਕਥਨ ਟਿੱਕੇ ਮਨ ਵਿੱਚ ਆਪਣਾ ਵਕਤ ਟਪਾਈ ਦਾ। ਵਾਹ ਜੀ ਵਾਹ, ਲਿਖ ਕੇ ਭੇਜਿਆ ਜੀ ਮਨਾਲੀ ਹਿਮਾਚਲ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ। ਅਤੇ ਅਨੇਜਾ ਸਾਹਿਬ ਤੁਸੀਂ ਮਨਾਲੀ ਪਹੁੰਚ ਗਏ ਹੋ, ਸ਼ੁਕਰੀਆ ਜੀ। ਵੈਸੇ ਚੰਡੀਗੜ੍ਹ ਤੋਂ ਮਨਾਲੀ ਜਾ ਚੁੱਕੇ ਹੋ ਤੁਸੀਂ, ਅਤੇ ਉੱਥੋਂ ਦੀ ਜਿਹੜੀ ਠੰਡਕ ਹੈ ਜੀ ਸਾਡੇ ਤੱਕ ਪਹੁੰਚ ਰਹੀ ਹੈ ਤੁਹਾਡੇ ਚੈਰ ਲਾਈਨਾਂ ਦੇ ਮਾਰਫਤ, ਸ਼ੁਕਰੀਆ। ਅਤੇ ਸੀਕਰ ਰਾਜਸਥਾਨ ਤੋਂ ਦਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਅਤੇ ਕਹਿੰਦੇ ਜੀ ਪ੍ਰੋਗਰਾਮ 'ਚ ਅਸੀਂ ਸਾਨੂੰ ਸ਼ਾਮਿਲ ਕਰ ਲਓ, ਸ਼ਾਮਿਲ ਹੋ ਗਏ ਜੀ ਤੁਸੀਂ ਪ੍ਰੋਗਰਾਮ 'ਚ। ਅਤੇ ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੋਡ ਨੇ ਵੀ ਸਾਨੂੰ ਸੁਨੇਹਾ ਲਿਖ ਕੇ ਭੇਜਿਆ। ਅਤੇ ਆਹ ਸਾਡੇ ਸੁਨੇਹੇ ਮੇਲ ਲਿਖ ਕੇ ਭੇਜਿਆ ਜੀ ਸਾਨੂੰ ਸਾਡੇ ਸਾਥੀਆਂ ਦਾ। ਅਤੇ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ ਡਿੰਪਲ, ਮੀਨਾਕਸ਼ੀ, ਨਿਸ਼ਾ ਤੁਲਸੀ ਅਤੇ ਦਿਓਸ਼ਾ ਗੋਸਵਾਮੀ ਨੇ ਸਾਨੂੰ ਜੀਮੇਲ ਲਿਖ ਕੇ ਭੇਜਿਆ। ਅਤੇ ਮੇਲ ਭੇਜਿਆ ਜੀ ਸਾਡੇ ਸਾਥੀਆਂ ਦਾ। ਅਤੇ ਸਾਥੀ ਹੈ ਜੀ ਛੱਤੀਸਗੜ੍ਹ ਤੋਂ, ਹੀਰਾ ਲਾਲ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰ ਮਣੀ ਵਰਮਾ, ਨੋਖੇਲਾਲ ਵਰਮਾ। ਅਤੇ ਕਹਿੰਦੇ ਜੀ ਗੀਤ ਸਾਨੂੰ ਸੁਣਵਾ ਦਿਓ, ਬਿਲਕੁਲ ਸੁਣਵਾਵਾਂਗੇ ਤੁਹਾਡਾ ਪ੍ਰੋਗਰਾਮ 'ਚ ਖਤ। ਇਹ ਮੇਲ ਸ਼ਾਮਿਲ ਹੋ ਗਿਆ ਜੀ। ਗਵਾਲੀਅਰ ਤੋਂ ਸੁਰੇਸ਼ ਖੁਰਾਣਾ, ਪੱਪੀ ਅਤੇ ਕਿਰਨ ਖੁਰਾਣਾ, ਲਵੇ ਖੁਰਾਣਾ, ਆਰਵ ਖੁਰਾਣਾ।

ਐਸਪੀ ਅਤੇ ਆਹਾ ਪਹੁੰਚਿਆ ਜੀ ਸਾਡੇ ਕੋਲ ਮੇਲ, ਲਿਖਣ ਵਾਲੇ ਨੇ ਜੀ ਸਾਡੇ ਸਾਥੀ ਨੇ ਜੀ ਤ੍ਰਿਪਤਾ ਕੁਮਾਰ ਥਾਂਦੀ ਅਤੇ ਗਗਨਦੀਪ ਥਾਂਦੀ, ਪ੍ਰਿੰਕਾ ਥਾਂਦੀ, ਪ੍ਰਿਸ਼ਾਂਤ ਸਾਂਦੀ, ਪ੍ਰਿਯਮ ਥਾਂਦੀ ਅਤੇ ਬੇਬਿਕਾ ਭੂਮਿਕਾ ਅਤੇ ਬਾਣੀ ਥਾਂਦੀ ਟੋਰੇ ਵਾਲੇ ਪਿੰਡ ਤੋਂ ਤਹਿਸੀਲ ਬਲਾਚੌਰ ਨਵਾਂ ਸ਼ਹਿਰ ਤੋਂ। ਅਤੇ ਕਹਿੰਦੇ ਜੀ ਗੀਤ ਸਾਨੂੰ ਜ਼ਰੂਰ ਸੁਣਵਾਓ, ਜ਼ਰੂਰ ਸੁਣਵਾਵਾਂਗੇ ਜੀ। ਅਤੇ ਦੋਸਤੋ ਅਗਲਾ ਮੇਲ ਪਹੁੰਚ ਗਿਆ ਜੀ ਸਾਡੇ ਸਾਥੀਆਂ ਦਾ, ਅਤੇ ਇਹ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ ਕਿ ਇੱਕ ਦੂਜੇ ਨੂੰ ਹੱਥ ਦਫਨਾ ਕੇ ਵੀ ਖਬਰ ਕਿਸੇ ਨੂੰ ਆਪਣੇ ਐਲਾਨ ਦੀ ਨਹੀਂ, ਹਰ ਕੋਈ ਦੁਨੀਆ ਨੂੰ ਤਰਜੀਹ ਦਿੰਦਾ, ਫਿਰ ਫਿਕਰ ਕਿਸੇ ਨੂੰ ਅਗਲੇ ਜਹਾਨ ਦੀ ਨਹੀਂ, ਕਿ ਵਕਤ ਦਾ ਐਸਾ ਦੌਰ ਆਇਆ ਫੁਰਸਤ ਕਿਸੇ ਨੂੰ ਦਰਦ ਵੰਡਾਉਣ ਦੀ ਨਹੀਂ, ਇੱਥੇ ਸਭ ਪੁਜਾਰੀ ਪੈਸੇ ਦੇ, ਖਬਰ ਕਿਸੇ ਨੂੰ ਇਸ ਇਨਸਾਨ ਦੀ ਨਹੀਂ, ਕਿ ਨਾ ਇਹ ਮਾਲ ਖਜ਼ਾਨੇ ਤੇਰੇ, ਨਾ ਇਹ ਹੁਸਨ ਜਵਾਨੀ ਤੇਰੀ, ਜਿਸ ਦਾ ਮਾਲ ਉਸਨੇ ਲੈ ਜਾਣਾ, ਤੈਨੂੰ ਐਵੇਂ ਹਿਰਸ ਬਥੇਰੀ, ਪਰਾਈ ਸ਼ਹਿਦਾ ਨਾ ਮਾਨ ਕਰੀ, ਉਹ ਜਿਹੜੀ ਨਾ ਤੇਰੀ ਨਾ ਮੇਰੀ, ਮਿੱਡਿਆ ਸਭ ਛੱਡ ਛੁਡਾ ਕੇ ਅਸਾਂ ਜਾ ਵੜਨਾ ਵਿੱਚ ਢੇਰੀ ਵਿੱਚ ਢੇਰੀ। ਸ਼ੁਕਰੀਆ ਮਿੱਡਾ ਸਾਹਿਬ, ਤੁਸੀਂ ਲਿਖ ਕੇ ਭੇਜੀ ਜੀ ਚੰਦ ਲਾਈਨਾਂ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਕਹਿੰਦੇ ਜੀ ਪ੍ਰੋਗਰਾਮ ਵਧੀਆ ਲੱਗਦਾ ਜੀ, ਤੁਹਾਨੂੰ ਵਾਹਿਗੁਰੂ ਰਾਜ਼ੀ ਰੱਖੇ। ਸ਼ੁਕਰੀਆ ਦੋਸਤੋ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਅਤੇ ਆਹ ਤੁਸੀਂ ਚਾਰ ਲੈਣਾ ਭੇਜੀਆਂ, ਵਧੀਆ ਲੱਗੀਆ ਜੀ। ਫਿਰੋਜ਼ਪੁਰ ਤੋਂ ਲਿਖਣ ਵਾਲੇ ਦੀ ਜੀ ਸਾਡੇ ਮੇਲ ਸਾਥੀ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ ਅਤੇ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਵਾਨਗੜ੍ਹ ਭੁਖਿਆ ਤੋਂ ਜੀ, ਇਹਨਾਂ ਦਾ ਮੇਲ ਵੀ ਸ਼ਾਮਿਲ ਹੋ ਗਿਆ ਜੀ। ਜ਼ਿਲ੍ਹਾ ਸਿਰਸਾ, ਪਿੰਡ ਹਾਂਡੀ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਮ ਸ਼ਰਮਾ, ਇੰਦਰਾ ਸ਼ਰਮਾ ਨੇ ਮੇਲ ਲਿਖ ਕੇ ਸਾਨੂੰ ਭੇਜਿਆ ਜੀ। ਆਹ ਸਾਡੇ ਸਾਥੀ ਨੇ ਜੀ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ ਅਤੇ ਸੀਤਾ ਔਰ ਗੀਤਾ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ। ਸਾਡੇ ਸਾਥੀ ਨੇ ਜੀ ਇੱਕ ਹੋਰ ਪਹੁੰਚੇ ਜੀ ਜਿਹੜੇ ਮੇਲ ਲਿਖ ਕੇ, ਅਤੇ ਪਿੰਡ ਲਾਲ ਖਾਨ, ਪਿੰਡ ਢਾਣੀ, ਲਾਲ ਖਾਨ ਨੋਹਰ ਤੋਂ ਜਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਂ, ਸਾਹਿਲ ਖਾਂ, ਜੁਨੀਦ ਖਾਂ, ਮੁਖਰਾਮ, ਆਰਿਫ ਖਾਂ ਅਤੇ ਇਆਨ ਖਾਂ ਅਤੇ ਅਰਸ਼ਦ ਖਾਂ ਅਤੇ ਅਰਮਾਨ ਖਾਨ ਲਿਖਦੇ। ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਅਤੇ ਪੂਰੇ 30 ਸਾਲ ਹੋਣ 'ਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੋਸਤੋ, ਤੁਹਾਡੇ ਪਿਆਰ ਮੁਹੱਬਤ ਨਾਲ ਇਹ ਹੋ ਸਕਿਆ ਜੀ। ਅਤੇ ਉਮੀਦ ਕਰਦੇ ਹਾਂ ਤੁਸੀਂ ਅਗਲੇ ਪ੍ਰੋਗਰਾਮ 'ਚ ਸਾਨੂੰ ਜ਼ਰੂਰ ਇਹ ਮੇਲ, ਖੱਤ ਜਾਂ ਵਟਸਐਪ ਸੁਣਿਆ ਜ਼ਰੂਰ ਲਿਖ ਕੇ ਭੇਜੋਗੇ। ਅਗਲਾ ਮੇਲ ਪਹੁੰਚਿਆ ਜੀ ਛਤਰਪਤੀ ਸ਼ਿਵਾਜੀ ਨਗਰ ਖੰਡਵਾ ਤੋਂ, ਰਾਜੇਸ਼ ਸੇਨ ਅਤੇ ਸੁਰੇਖਾ ਸੇਨ ਨੇ ਵੀ ਲਿਖ ਕੇ ਸਾਨੂੰ ਭੇਜਿਆ ਜੀ। ਕਹਿੰਦੇ ਬਹੁਤ ਵਧੀਆ ਲੱਗਦਾ ਪ੍ਰੋਗਰਾਮ, ਸ਼ੁਕਰੀਆ ਜੀ। ਆ ਸਾਨੂੰ ਲਿਖ ਕੇ ਭੇਜਿਆ ਜੀ ਮੇਲ, ਅਤੇ ਇਹਨਾਂ ਨੇ ਐਂ ਲੱਗਦਾ ਜੀ ਹਿੰਦੀ ਫਰਮਾਇਸ਼ੀ ਦਾ ਜਿਹੜਾ ਮੇਲ ਆ ਉਹ ਸਿੱਧਾ ਹੀ ਇਹਨਾਂ ਨੇ ਕਾਪੀ ਪੇਸਟ ਕਰਕੇ ਭੇਜਿਆ। ਖੈਰ ਦੋਸਤੋ ਧਿਆਨ ਰੱਖੋ, ਇਹ ਪੰਜਾਬੀ ਪ੍ਰੋਗਰਾਮ ਹੈ, ਇਸ ਪੰਜਾਬੀ ਦੀ ਜਿਹੜੀ ਫਰਮਾਇਸ਼ ਹੈ ਉਹ ਹੋਵੇ ਪਟੇਲ ਨਗਰ ਮਲੋੜ ਤੋਂ ਰਮੇਸ਼ ਕੁਮਾਰ ਜਜੂਰੀਆ ਸਾਹਿਬ ਤੋਂ। ਜਜੂਰੀਆ ਸਾਹਿਬ ਤੁਹਾਡਾ ਤਾਂ ਵੈਸੇ ਵੀ ਅਸੀਂ ਸੁਨੇਹਾ ਪੜ੍ਹਤਾ ਹੈ ਜੀ, ਅਤੇ ਪ੍ਰੋਗਰਾਮ 'ਚ ਤੁਹਾਡਾ ਫੇਰ ਸਵਾਗਤ ਹੈ। ਅਤੇ ਮਲੋੜ ਪੰਜਾਬ ਤੋਂ ਰਾਜਕੁਮਾਰ ਅੰਦੋਰਾ, ਵਿਕਾਸ ਅੰਦੋਰਾ, ਗੈਰੀ ਅੰਦੋਰਾ, ਬੇਬੀ ਦਿਵਿਆ ਅੰਦੋਰਾ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ ਜੀ, ਸ਼ੁਕਰੀਆ ਦੋਸਤੋ। ਇਹ 82 RB ਰਾਇਸੀ ਨਗਰ ਤੋਂ ਚੇਤਨ ਰਾਮ ਸਾਰਸਵਾ, ਬਾਂਸਰੀ ਵਾਦਕ ਪ੍ਰਦੀਪ ਸਾਰਸਵਾ, ਨਾਨੂ ਦੇਵੀ ਸਾਰਸਵਾ, ਮਮਤਾ ਸਾਰਸਵਾ, ਨੌਰੰਗ ਰਾਮ ਸਾਰਸਵਾ, ਜੋਤੀ ਰਾਮ ਜੋਤੀ ਸਾਰਸਵਾ, ਸੋਹਨ ਲਾਲ ਜੀ ਚਾਂਗੜ, ਸ਼ਿਵ ਪ੍ਰਕਾਸ਼ ਜੀ ਖਾਤੀ, ਸੁਨੀਲ ਜੀ ਡਾਲ, ਨਰਸੀ ਸਿਵਰ, ਅਤੇ ਕਹਿੰਦੇ ਭਾਈ ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਅਤੇ ਪਿਛਲਾ ਪ੍ਰੋਗਰਾਮ ਬਹੁਤ ਵਧੀਆ ਸੀ, ਅਤੇ ਇੱਕ ਸਾਡੇ ਕੋਲੋਂ ਨਿਵੇਦਨ ਹੈ, ਕਹਿੰਦੇ ਜੀ ਤੁਹਾਡੇ ਜਿਹੜੇ ਭਾਅ ਜੀ ਗੁਰਦਾਸ ਮਾਨ ਦਾ ਗਾਣਾ ਕੋਈ ਰੋਟੀ ਹੱਕ ਦੀ ਖਾਈਏ ਜੀ, ਬੂਟ ਪਾਲਿਸ਼ਾਂ ਕਰੀਏ, ਅਤੇ ਸਾਨੂੰ ਜ਼ਰੂਰ ਸੁਣਾਓ, ਬੜੀ ਖੁਸ਼ੀ ਹੋਊਗੀ। ਬਿਲਕੁਲ ਸੁਣਾਵਾਂਗੇ ਦੋਸਤੋ, ਪਰ ਇਸ ਟਾਈਮ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ, ਇੱਕ ਵਾਰੀ ਇਹ ਸਿਰੇ ਲਾ ਦਈਏ, ਮੇਲ ਕੁਝ ਲੈ ਲਈਏ। ਅਤੇ ਅਗਲਾ ਮੇਲ ਪਹੁੰਚ ਗਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਅਤੇ ਕਹਿੰਦੇ ਮਿੱਟੀ ਜੀ ਖੁਸ਼ਬੂ ਪ੍ਰੋਗਰਾਮ ਪੇਸ਼ ਕਰਦੇ ਹਰਦ ਅਜੀਤ, ਜਸਵੀਰ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਕਹਿੰਦੇ ਜਸਵੀਰ ਸਿੰਘ ਜੀ ਛੋਟੀ ਜਿਹੀ ਕਹਾਣੀ ਸੁਣਾਉਂਦੇ, ਬਹੁਤ ਵਧੀਆ ਲੱਗਦੀ ਹੈ, ਪਰ ਦੋਸਤੋ ਅੱਜ ਤਾਂ ਅਸੀਂ ਕਹਾਣੀ ਸੁਣਾਈ ਨਹੀਂ। ਖੈਰ ਤੁਸੀਂ ਪਿਛਲੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ, ਤਾਂ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਨਾਮ ਆਉਂਦਾ, ਅਤੇ ਬਾਰਿਸ਼ ਦੇ ਮੌਸਮ 'ਤੇ ਭਿੰਨੀ ਭਿੰਨੀ ਖੁਸ਼ਬੂ ਵਾਤਾਵਰਣ, ਕਹਿੰਦੇ ਜਿਹੜੇ ਮਾਹੌਲ ਆ ਜਿਹੜਾ ਮਹਿਕ ਉੱਠਦਾ ਜੀ, ਅਤੇ ਖੁਸ਼ਬੂ ਇਸ ਟਾਈਮ ਸਾਡੇ ਕਹਿੰਦੇ ਜੀ ਬਹੁਤ ਦੂਰ ਤੱਕ ਚਲੀ ਜਾ ਗਈ ਹੈ, ਅਤੇ ਪਵਿੱਤਰ ਧਰਤੀ ਆਕਾਸ਼ ਸਾਰੇ ਸਾਡੇ ਕਹਿੰਦੇ ਜੀ ਪ੍ਰਦੂਸ਼ਿਤ ਹੋ ਰਿਹਾ ਜੀ, ਪ੍ਰਦੂਸ਼ਣ ਫੈਲ ਰਿਹਾ। ਬਿਲਕੁਲ ਸਹੀ ਗੱਲ ਦੋਸਤੋ, ਇਹ ਪ੍ਰਦੂਸ਼ਣ ਨੂੰ ਘੱਟ ਕਰਨਾ ਆਪਣੇ ਸਾਰੇ ਮਿਲ ਕੇ ਕਰ ਸਕਦੇ, ਪੇੜ ਲਾ ਸਕਦੇ ਹਾਂ, ਅਤੇ ਕਹਿੰਦੇ ਸਾਥੀਆਂ ਸਾਡੇ ਸਮੇਂ ਹਰਾ ਭਰਾ ਦੇਸ਼ ਮਿਲਾ ਕਰ, ਬਾਰਿਸ਼ ਮੌਸਮ ਤੱਕ ਹੀ ਜ਼ਿਆਦਾ ਹੋਵੇ, ਵਰਕਸ਼ਾਰੋਪਣ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਓ, ਅਤੇ ਸਾਡੀ ਧਰਤੀ ਜਿਹੜੀ ਮਾਤਾ ਜੀ ਹਰੀ ਭਰੀ ਹੋ ਜਾਏ। ਅਤੇ ਇਹ ਲਿਖ ਕੇ ਭੇਜਿਆ ਜੀ ਸਾਦੁਲ ਸ਼ਾਹ ਤੋਂ, ਰਾਮ ਕੁਮਾਰ ਰਿਪਾੜ, ਚੰਦਰ ਕਲਾ ਰਿਵਾੜ ਨੇ। ਮੇਲ ਪਹੁੰਚ ਗਿਆ ਜੀ ਪਦਮਪੁਰ

ਤੁਸੀਂ ਅਗਰ ਪੇਸ਼ਕਸ਼ ਦੇ ਬਾਰੇ ਕੀ ਗੱਲ ਬਹੁਤ ਵਧੀਆ ਕੀ ਲੱਗੀ ਅਤੇ ਮੁਹੱਬਤ ਜਿੰਦਾਬਾਦ ਹੈ, ਬਿਲਕੁਲ ਜਿੰਦਾਬਾਦ ਹੈ ਦੋਸਤੋ। ਆਹ ਸਾਡੇ ਸਾਥੀ ਨੇ ਜੀ ਜਿਹੜੇ ਮੇਲ ਲਿਖ ਕੇ ਭੇਜ ਰਹੇ ਨੇ, ਪੀਲੀਭੰਗਾ ਮੰਡੀ ਤੋਂ ਮਨਿੰਦਰ ਸਿੰਘ ਕੰਬੋਜ, ਪ੍ਰਕਾਸ਼ ਸਿੰਘ ਕੰਬੋਜ, ਬਲਵਿੰਦਰ ਕੌਰ ਕੰਬੋਜ, ਮਨਜੀਤ ਕੰਬੋਜ ਅਤੇ ਕੰਬੋਜ ਪੂਰਾ ਪਰਿਵਾਰ। ਅਤੇ ਕਹਿੰਦੇ ਪਿਛਲਾ ਪ੍ਰੋਗਰਾਮ ਪਸੰਦ ਆਇਆ ਜੀ, ਅਤੇ ਪਿਛਲੇ ਹਫ਼ਤੇ ਜਿਹੜਾ ਆਲੋਕ ਜੀ ਨਾਲ, ਮੋਹਨ ਆਲੋਕ ਜੀ ਨਾਲ ਰਜੇਸ਼ ਚੱਡਾ ਜੀ ਦੀ ਪੇਸ਼ਕਸ਼ ਕੀਤੀ, ਬਹੁਤ ਵਧੀਆ ਲੱਗੀ ਔਰ ਸਾਰੇ ਜਣੇ ਅਸੀਂ ਪ੍ਰੋਗਰਾਮ ਮਿਲ ਕੇ ਬੈਠ ਕੇ ਪ੍ਰੋਗਰਾਮ ਸੁਣਦੇ ਹਾਂ, ਸ਼ੁਕਰੀਆ ਜੀ। ਅਤੇ ਆਹ ਗੋਬਿੰਦਪੁਰਾ 18 ਜੀ ਜੀ ਸ਼੍ਰੀ ਗੰਗਾਨਗਰ ਤੋਂ ਖੁਸ਼ੀ ਰਾਮ ਰਣਵਾ, ਮੋਹਨ ਲਾਲ ਲਾਲਚੰਦ ਮਹਿਲਾ, ਬ੍ਰਿਜ ਲਾਲ ਪੂਨੀਆ, ਪਵਨ ਜਾਖੜ, ਰਿਸ਼ਵ ਮਹਿਲਾ ਅਤੇ ਮਨੀਸ਼ ਮਹਿਲਾ ਅਤੇ ਉਦੇਸ਼ ਭਿੰਚਰ, ਦੀਪਕ ਮਹਿਲਾ, ਹਨੁਮਾਨ ਖੇਰਵਾ। ਅਤੇ ਮਿੱਟੀ ਦੀ ਖੁਸ਼ਬੂ ਸਾਨੂੰ ਕਹਿੰਦਾ ਬਹੁਤ ਵਧੀਆ ਲੱਗਦਾ, ਕਾਫੀ ਸਮੇਂ ਤੋਂ ਅਸੀਂ ਜੁੜੇ ਹੋਏ ਹਾਂ ਅਤੇ ਵੱਡੇ ਬਜ਼ੁਰਗਾਂ ਦਾ ਸਾਥ ਮਿਲਣਾ ਸੁਣਨਾ ਚਾਹੁੰਦੇ ਹਾਂ। ਅਤੇ ਪ੍ਰੋਗਰਾਮ 'ਚ ਗੀਤ ਸਾਨੂੰ ਜ਼ਰੂਰ ਸੁਣਾ, ਬਿਲਕੁਲ ਗੀਤ ਸੁਣਾਵਾਂਗੇ ਜੀ ਤੁਹਾਨੂੰ ਵੀ। ਅਤੇ ਸਾਡੇ ਜਿਹੜੇ ਸਾਥੀ ਨੇ ਜੀ, ਇਹ ਅਗਲੇ ਸਾਥੀ ਨੇ ਸ਼੍ਰੀ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ ਦਾ ਲਿਖਿਆ, ਕਹਿੰਦੀ ਹੈਪੀ ਬਰਥਡੇ ਮਿੱਟੀ ਦੀ ਖੁਸ਼ਬੂ, 30 ਸਾਲ ਪੂਰੇ ਹੋਣ ਦੀਆਂ ਲੱਖ ਲੱਖ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਦੋਸਤੋ, ਇਹ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ, ਤੁਸੀਂ ਇਸ 'ਚ ਮੇਲ ਕਰਦੇ ਹੋ, ਪਿਆਰ ਮੁਹੱਬਤ ਦਿਖਾਉਂਦੇ ਹੋ, ਗੱਲਬਾਤ ਕਰਦੇ ਹੋ ਸਾਡੇ ਨਾਲ, ਤਾਂ ਹੀ ਸਾਡਾ ਇਹ ਜਿਹੜਾ ਪ੍ਰੋਗਰਾਮ ਇਹਨੇ 30 ਵਰੇ ਹੋ ਚੱਲੇ ਆ ਜੀ। ਅਤੇ ਐਂ ਲੱਗਦਾ ਜੀ ਦੋਸਤੋ ਕੱਲ੍ਹ ਦਾ ਸਮਾਂ, ਕੱਲ੍ਹ ਦੀ ਗੱਲ ਹੈ, ਪਰ ਬਹੁਤ ਮਿਹਨਤ ਕੀਤੀ ਹੈ ਜੀ ਇਸ ਦੇ ਪਿੱਛੇ। ਅਸੀਂ ਉਹ ਸਾਰੇ ਦੋਸਤਾਂ ਨੂੰ, ਸਾਡੇ ਪ੍ਰੋਗਰਾਮ ਦੇ ਅਧਿਕਾਰੀਆਂ ਨੂੰ, ਸਾਡੇ ਪ੍ਰੋਗਰਾਮ ਦੇ ਜਿਹੜੇ ਸੀਨੀਅਰ ਅਨਾਊਂਸਰ ਰਜੇਸ਼ ਚੱਡਾ ਜੀ ਔਰ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਦਿੰਦੇ ਹਾਂ ਕਿ ਸਾਨੂੰ ਅਜਿਹਾ ਬੋਰਡ ਦਾ ਪੇੜ ਬਣਾ ਕੇ ਦੇ ਤਾ ਵੀ ਜਿਹਦੀ ਛਾਂ ਹੇਠ ਬੈਠ ਕੇ ਮਨੋਰੰਜਨ ਕਰਦੇ ਹਾਂ ਅਤੇ ਸੁੱਖ ਦੇ ਔਰ ਠੰਡੀ ਛਾਂ ਦੇ, ਹਵਾ ਦੇ ਬੁੱਲੇ ਆਉਂਦੇ ਆ ਸਾਨੂੰ। ਖੈਰ ਸ਼ੁਕਰੀਆ ਜੀ ਬਹੁਤ ਬਹੁਤ। ਅਤੇ ਕਹਿੰਦੇ ਵੀ ਚਾਹ ਪੀਣੀ ਔਰ ਬਰਫ਼ ਵੀ ਖਾਣੀ, ਅਤੇ ਦ ਕੱਪ ਮਿਲੇ ਸਾਨੂੰ ਬੁਰੇ ਬੁਲਾ ਕੇ ਗੀਤ ਸੁਣਾ ਦਿਉ, ਬਿਲਕੁਲ ਗੀਤ ਸੁਣਾਵਾਂਗੇ ਦੋਸਤੋ। ਚਾਹ ਵੀ ਪੀ ਲਈ ਹੈ ਜੀ, ਗੀਤ ਵੀ ਸੁਣਾਵਾਂਗੇ ਅਟਾਰੀ ਸਾਹਿਬ, ਤੁਸੀਂ ਬਸ ਪ੍ਰੋਗਰਾਮ ਸੁਣਦੇ ਰਹੋ। ਅਤੇ ਆਹ ਸਾਡੇ ਸਾਥੀ ਨੇ ਜੀ, ਇਹਨਾਂ ਦਾ ਸਾਡੇ ਕੋਲ ਜਿਹੜਾ ਵਟਸਐਪ 'ਤੇ ਸੁਨੇਹਾ ਪਹੁੰਚ ਚੁੱਕਿਆ ਸੀ। ਖੈਰ ਅਗਲੇ ਸਾਡੇ ਸਾਥੀ ਨੇ ਜੀ, ਜਿਹੜੇ ਸਾਡੇ ਮੇਲ ਲਿਖ ਕੇ ਭੇਜ ਰਹੇ ਨੇ ਜੀ, ਇਹ ਸਾਥੀ ਨੇ ਜੀ ਸਾਡੇ ਵੜਿੰਗਖੇੜਾ ਤੋਂ, ਇਹਨਾਂ ਦਾ ਵੀ ਸਾਡੇ ਕੋਲ ਮੇਲ ਵਟਸਐਪ ਸੁਨੇਹਾ ਪਹੁੰਚਿਆ ਸੀ ਜੀ। ਸ਼ੁਕਰੀਆ ਜੀ ਦੋਸਤੋ, ਤੁਸੀਂ ਸਾਨੂੰ ਮੇਲ ਲਿਖ ਕੇ ਭੇਜਿਆ, ਅਤੇ ਸਾਡੇ ਦੋਸਤ ਬੜੇ ਪਿਆਰ ਮੁਹੱਬਤ ਕਰਦੇ ਜੀ ਇਸ ਪ੍ਰੋਗਰਾਮ ਨੂੰ, ਅਤੇ ਇਸ ਪ੍ਰੋਗਰਾਮ ਦੇ ਪਿਆਰ ਮੁਹੱਬਤ ਦੇ ਵਿੱਚ ਉਹ ਦੋਸਤੋ ਕੀ ਕਹਿੰਦੇ ਜੀ ਵੀ ਨਵੇਂ ਨਵੇਂ ਲਿਖ ਲਿਖ ਕੇ ਗੱਲਬਾਤਾਂ ਭੇਜਦੇ ਰਹਿੰਦੇ ਆ, ਇੱਕ ਨਹੀਂ ਦੋ ਨਹੀਂ ਤਿੰਨ ਚਾਰ ਪ੍ਰੋਗਰਾਮ ਦੇ ਵਿੱਚ ਇਹ ਮੇਲ ਲਗਾਤਾਰ ਕਰ ਦਿੰਦੇ। ਖੈਰ ਕੋਈ ਦੋਸਤ ਨੇ ਤਾਂ ਪਿਆਰ ਮੁਹੱਬਤ ਹੈ, ਅਤੇ ਕਹਿੰਦੇ ਜੀ ਵੀ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ ਹਰਸ਼ਿਤਾ ਅਤੇ ਖੁਸ਼ੀ ਗੋਸਵਾਮੀ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ ਜੀ, ਸ਼ੁਕਰੀਆ ਦੋਸਤੋ। ਅਤੇ ਗੀਤ ਕਹਿੰਦੇ ਜੀ ਇੱਕ ਹੋਰ ਸੁਣਵਾ ਦਿਉ, ਗੀਤ ਸੁਣਵਾ ਦਿੰਦੇ ਹਾਂ। ਅਤੇ ਕਹਿੰਦੇ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਹੋਰ ਹੋ ਜਾਏ ਤਾਂ ਵਧੀਆ ਲੱਗਦਾ, ਅਤੇ ਲਓ ਜੀ ਗੁਰਦਾਸ ਮਾਨ ਦੀ ਆਵਾਜ਼ 'ਚ ਆਪਾਂ ਗੀਤ ਹੋਰ ਸੁਣਾਉਂਦੇ ਹਾਂ, ਸੁਣੋ ਇਹ ਗੀਤ।

ਸਾਥੀਆਂ ਦਾ ਅਤੇ ਇਹ ਫਿਰ ਮੇਲ ਲਿਖ ਕੇ ਭੇਜ ਰਾਏ ਸੀ ਨਗਰ ਤੋਂ ਸੋਹਨ ਲਾਲ ਜਾਂਗੜ, ਮੰਜੂ ਜਾਂਗੜ, ਮਨੋਜ, ਸੁਨੀਲ ਰਵੀ, ਸੰਜੇ ਰਵੀ, ਸ਼ਿਵ ਪ੍ਰਕਾਸ਼ ਜੀ ਕਹਿੰਦੇ ਜੀ ਆਦਰਣੀ ਜਸਵੀਰ ਸਿੰਘ ਜੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਨਿਰਾਲਾ, ਪੰਜਾਬੀ ਬੜੀ ਪਿਆਰੀ ਬੋਲੀ ਹੈ ਅਤੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਅਸੀਂ ਸੁਣਦੇ ਬਹੁਤ ਵਧੀਆ ਲੱਗਦਾ, ਸ਼ੁਕਰੀਆ ਜੀ ਅਤੇ ਸਾਨੂੰ ਉਡੀਕ ਰਹਿੰਦੀ ਹੈ, ਸ਼ੁਕਰੀਆ ਸਾਨੂੰ ਵੀ ਉਡੀਕ ਰਹਿੰਦੀ ਹੈ ਦੋਸਤੋ ਤੁਹਾਡੇ ਇਸ ਪ੍ਰੋਗਰਾਮ ਦੇ ਅੰਦਰ ਤੁਹਾਡੇ ਇਸ ਮੇਲਾਂ ਦੀ, ਖਤਾਂ ਦੀ ਅਤੇ ਵਟਸਐਪ ਮੈਸੇਜਾਂ ਦੀ। ਅਤੇ ਅਗਲਾ ਮੇਲ ਪਹੁੰਚ ਗਿਆ ਜੀ ਸਾਡੇ ਕੋਲ ਖਿਰਾਜਵਾਲਾ ਤਹਿਸੀਲ ਪੀਲੀਭੰਗਾ ਰਾਜਸਥਾਨ ਤੋਂ, ਰਿਆਨ ਸਿਵਰ ਅਤੇ ਪੰਜ ਘੇੜੀ ਤੋਂ ਰਾਵਲਾ ਤੋਂ ਆਯਨ ਗੁਦਾਰਾ ਦਾ। ਆਹ ਮਹਿਮ ਗੇਟ ਨਾਭਾ ਤੋਂ ਸੋਮਦੱਤ, ਨਾਭਾ ਕੈਰਵ, ਨਾਭਾ ਜੋਤੀ ਰਾਣੀ, ਗੁਰਮੰਤ ਅਤੇ ਗੀਤ ਕਹਿੰਦੇ ਸਾਨੂੰ ਜ਼ਰੂਰ ਸੁਣ, ਬਿਲਕੁਲ ਸੁਣਾਵਾਂਗੇ, ਗੀਤ ਵੀ ਸੁਣਦੇ ਰਹੋ। ਕਹਿੰਦੇ ਜੀ ਰਾਮ ਰਾਮ ਜੀ ਲਿਖ ਕੇ ਭੇਜਦੇ, ਪੰਜਾਬੀ ਆਵਾਜ਼ ਅਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਉਹ ਗੀਤ ਤਾਂ ਤੁਸੀਂ ਸੁਣ ਲਿਆ, ਦੋ ਗੀਤ ਸੁਣਾਤੇ ਪੜਦਾ ਗੁਰਦਾਸ ਮਾਨ ਦੀ ਆਵਾਜ਼ ਅੱਜ ਦੇ ਇਸ ਪ੍ਰੋਗਰਾਮ ਤੋਂ। ਇਹ ਲਿਖ ਕੇ ਭੇਜਦੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ ਅਤੇ ਜਗਮੋਹਨ, ਪ੍ਰਜਾਪਤ ਕਿਰਨ ਠਾਕੁਰ ਅਤੇ ਸ਼ਸ਼ੀ ਬਾਲਾ ਨੇ। ਅਤੇ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ 'ਚ ਮੇਲ ਲਿਖ ਕੇ ਭੇਜਿਆ। ਗਾਜ਼ੀਪੁਰ ਤੋਂ ਸੁਰੇਸ਼ ਜੈਸਵਾਲ, ਉਰਮਿਲਾ, ਦੀਪਿਕਾ, ਸਵਾਤੀ ਨੇ ਵੀ ਸਾਨੂੰ ਇਹ ਮੈਸੇਜ, ਇਹ ਸੁਨੇਹਾ ਮੇਲ ਦੇ ਮਾਰਫਤ ਸਾਨੂੰ ਤੋਂ ਪਹੁੰਚਾਇਆ ਜੀ। ਅਤੇ ਆਹ ਮੇਲ ਪਹੁੰਚਿਆ ਜੀ ਲੁਹਾਰੂ ਹਰਿਆਣਾ ਤੋਂ, ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਚੰਡਾਲੀਆ, ਬਰਖਾ ਯੋਗਿੰਦਰ ਚੰਡਾਲੀਆ, ਨਰਿੰਦਰ ਕੁਮਾਰ ਚੰਡਾਲੀਆ, ਨਿਹਾਰਿਕਾ। ਅਤੇ ਕਹਿੰਦੇ ਜੀ ਕੋਈ ਵੀ ਪ੍ਰੋਗਰਾਮ 'ਚ ਗੀਤ ਨਾ ਸ਼ਾਮਿਲ ਕਰੋ, ਸ਼ਾਮਿਲ ਹੋ ਗਿਆ ਜੀ, ਬਿਲਕੁਲ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਤੁਹਾਡਾ ਇਹ ਮੇਲ ਵੀ ਸ਼ਾਮਿਲ ਹੋ ਗਿਆ ਜੀ। ਅਤੇ ਸਾਡੇ ਬਹੁਤ ਸਾਰੇ ਸਾਥੀ ਨੇ, ਲਓ ਜੀ ਦਾਰਾਬਾਈ ਜੀ ਬਿਲਕੁਲ ਪਹੁੰਚ ਗਏ ਚੁਟਾਲਾ ਹਰਿਆਣਾ ਤੋਂ, ਦਾਰਾ ਪੰਡਿਤ ਸੰਜੇ ਸ਼ਰਮਾ ਅਤੇ ਪ੍ਰਿੰਕਾ ਸ਼ਰਮਾ ਪੂਰੇ ਪਰਿਵਾਰ ਦੇ ਨਾਲ ਪਹੁੰਚੇ ਦਾਰਾ ਸਾਹਿਬ, ਬਿਲਕੁਲ ਜਾਇਜ਼ ਨਾਲ ਪਹੁੰਚ ਕੇ, ਟਾਈਮ ਨਾਲ ਪਹੁੰਚ ਕੇ, ਸਮਾਂ ਬਹੁਤ ਘੱਟ ਸੀ, ਫਿਰ ਵੀ ਤੁਸੀਂ ਕੋਸ਼ਿਸ਼ ਕੀਤੀ, ਭੱਜ ਲਾਈ, ਦੌੜ ਕੀਤੀ ਅਤੇ ਅੱਜ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਹੋ, ਸ਼ੁਕਰੀਆ ਜੀ ਬਹੁਤ ਬਹੁਤ। ਦਾਰਾ ਜੀ ਕਹਿੰਦੇ ਜੀ ਗੀਤ ਸੁਣਵਾ ਦਿਓ, ਗੀਤ ਸੁਣੋ ਸੁਣਵਾ ਦਿੰਦੇ ਜੀ, ਗੀਤ ਕਿਹੜਾ ਸੁਣੋ ਜੀ ਦਾਰਾ ਸਾਹਿਬ, ਕੋਈ ਗੀਤ ਪਿਆਰਾ ਜਿਹਾ ਤੁਹਾਨੂੰ ਸੁਣਵਾ ਦਈਏ, ਹੈ ਨਾ ਜੀ, ਅਤੇ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ ਜੀ, ਲਓ ਜੀ ਆ ਲਓ ਜੀ ਸੁਣੋ ਗੀਤ।

ਜੀ ਦੋਸਤੋ, ਤੁਸੀਂ ਸਰਦੂਲ ਸਿਕੰਦਰ ਦੀ ਆਵਾਜ਼ 'ਚ ਗੀਤ ਵੀ ਸੁਣ ਰਹੇ ਹੋ ਅਤੇ ਕੁਝ ਇੱਕ ਮੇਲ ਪਹੁੰਚ ਗਏ ਨੇ ਜੀ, ਉਹਨਾਂ ਦੀ ਆਪਾਂ ਗੱਲ ਕਰ ਲਈਏ। ਅਤੇ ਆਹ ਮੇਲ ਪਹੁੰਚੇ 'ਚ ਕਹਿੰਦੇ ਮਿੱਟੀ ਦੀ ਖੁਸ਼ਬੂ ਸੁਣਾਉਂਦੇ ਸਾਰੇ ਦੋਸਤਾਂ ਨੂੰ ਜਸਵੀਰ ਸਿੰਘ ਜੀ, ਜਗਦੀਪ ਸਿੰਘ ਫੌਜੀ ਵੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਅਸੀਂ ਸਾਰੇ ਪ੍ਰੋਗਰਾਮ ਸੁਣ ਰਹੇ ਹਾਂ ਅਤੇ ਇਹਨਾਂ ਦੇ ਨਾਲ ਜਿਹੜੇ ਪਰਿਵਾਰ ਦੇ ਲੋਕ ਆ, ਜਸਵੀਰ ਕੌਰ ਅਤੇ ਖੁਸ਼ਦੀਪ ਕੌਰ ਅਤੇ ਨਮਨਦੀਪ ਸਿੰਘ ਅਤੇ ਇਹਨਾਂ ਦੇ ਮਾਤਾ ਪਿਤਾ ਜੀ, ਕਹਿੰਦੇ ਹੈਪੀ ਬਰਥਡੇ ਮਿੱਟੀ ਦੀ ਖੁਸ਼ਬੂ। ਅਤੇ ਕੋਈ ਗੀਤ ਗੁਰਦਾਸਮੰਦ ਗੀਤ ਅਸੀਂ ਸੁਣਾ ਦਿੱਤੇ ਜੀ, ਤੁਹਾਨੂੰ ਦੋ ਗੀਤ ਸੁਣਾ ਦਿੱਤੇ ਆ। ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਸ ਪ੍ਰੋਗਰਾਮ ਦੇ ਅੰਦਰ ਸ਼ਾਮਿਲ ਹੋਏ। ਅਤੇ ਆਹ ਮੇਲ ਪਹੁੰਚਿਆ ਜੀ।

ਦੋਸਤੋ ਅੱਜ ਦਾ ਇਹ ਪ੍ਰੋਗਰਾਮ ਬਸ ਇੱਥੇ ਤੱਕ ਹੀ। ਹੁਣ ਆਪਣੇ ਦੋਸਤ ਜਸਵੀਰ ਸਿੰਘ ਨੂੰ ਆਗਿਆ ਦੇ ਦਿਓ। ਸਤਿ ਸ਼੍ਰੀ ਅਕਾਲ, ਸ਼ੱਬਾ ਖੈਰ।